0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ate radio dwara jude ho.
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਮੰਗਲਵਾਰ ਦਾ, ਤਾਰੀਖ ਹੋ ਚੁੱਕੀ ਹੈ 30 June 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04939977 ਤੇ, ਯਾਨੀ ਕਿ 04397997767 ਤੇ ਆਪਣੇ ਨਾਮ ਦੇ ਨਾਲ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ ਕਿ ਅੱਜ ਦੇ ਸ਼ੋਅ ਵਿੱਚ ਕੀ ਕੁਝ ਹੋਵੇਗਾ ਖਾਸ। ਸਭ ਤੋਂ ਪਹਿਲਾਂ ਦੇਸ਼, ਦੁਨੀਆ ਅਤੇ ਪੰਜਾਬ ਤੋਂ ਖਬਰਸਾਰ, ਫਿਰ ਗੱਲਬਾਤ ਕਰਾਂਗੇ ਫੀਫਾ ਵਰਲਡ ਕੱਪ ਦੀ। ਅੱਜ ਦੀ ਸਾਡੀ ਪਹਿਲੀ ਰਿਪੋਰਟ ਵਿੱਚ ਦੱਸਾਂਗੇ ਕਿ ਤੁਸੀਂ ਵੀ ਕਿਸੇ ਨੂੰ ਵੀ ਆਸਟ੍ਰੇਲੀਅਨ ਆਫ ਦਾ ਈਅਰ 2027 ਅਵਾਰਡ ਲਈ ਕਿਵੇਂ ਨੋਮੀਨੇਟ ਕਰ ਸਕਦੇ ਹੋ। ਫਿਰ ਪਾਕਿਸਤਾਨ ਤੋਂ ਤਾਜ਼ਾ ਖਬਰਾਂ ਪੰਜਾਬੀ ਵਿੱਚ, ਅਤੇ ਫਿਰ ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲ ਕਰਵਾਵਾਂਗੇ ਸ਼ੈਪਟਨ ਤੋਂ ਪੰਜਾਬੀ ਡਿਜੀਟਲ ਆਡੀਓ ਬੁੱਕਸ ਐਪ ਚਲਾ ਰਹੇ ਸਰ ਮੁਹੱਬਤ ਜੀ ਦੇ ਨਾਲ। ਉਹ ਦੱਸਦੇ ਨੇ ਕਿ ਅੰਮ੍ਰਿਤਸਰ, ਲੁਧਿਆਣਾ ਅਤੇ ਲਾਹੌਰ ਦੇ ਵਿੱਚ ਸਟੂਡੀਓਜ਼ ਰਾਹੀਂ ਪੇਸ਼ੇਵਰ ਨਰੇਸ਼ਨ ਅਤੇ ਐਡੀਟਿੰਗ ਤੋਂ ਬਾਅਦ ਐਪ ਉੱਤੇ ਕਿਤਾਬਾਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ। ਨਾਲ ਦੀ ਨਾਲ ਸ਼ੋਅ ਵਿੱਚ ਚੱਲਣਗੇ ਪੰਜਾਬੀ ਗੀਤ ਵੀ, ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 04397997767 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ

0: ਸਵਾਗਤ ਹੈ। ਤਾਰੀਖ 30 ਜੂਨ 2024 ਦਿਨ ਮੰਗਲਵਾਰ ਦਾ, ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਆਸਟ੍ਰੇਲੀਆਈ ਮੁਕਾਬਲਾ ਅਤੇ ਉਪਭੋਗਤਾ ਕਮਿਸ਼ਨ ਯਾਨੀ ACCC ਨੇ ਐਮਾਜ਼ਨ ਪ੍ਰਾਈਮ ਦੀ ਸਟ੍ਰੀਮਿੰਗ ਸੇਵਾ ਖਿਲਾਫ ਫੈਡਰਲ ਅਦਾਲਤ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਨਿਗਰਾਨ ਸੰਸਥਾ ਦਾ ਦੋਸ਼ ਹੈ ਕਿ ਕਾਂਟਰੈਕਟ ਦੀਆਂ ਗੈਰ ਵਾਜਬ ਸ਼ਰਤਾਂ ਕਾਰਨ ਗਾਹਕਾਂ ਕੋਲੋਂ ਸਿਰਫ ਦੋ ਰਸਤੇ ਹੀ ਬਚੇ ਸਨ, ਜਾਂ ਤਾਂ ਉਹ ਵੱਧ ਪੈਸੇ ਦੇਣ ਅਤੇ ਜਾਂ ਫਿਰ ਅਜਿਹੇ ਇਸ਼ਤਿਹਾਰ ਦੇਖਣ ਜੋ ਉਸ ਸਰਵਿਸ ਦਾ ਹਿੱਸਾ ਨਹੀਂ ਸਨ ਜਿਸ ਲਈ ਉਨ੍ਹਾਂ ਨੇ ਸ਼ੁਰੂ ਵਿਚ ਸਾਈਨ ਅਪ ਕੀਤਾ ਸੀ। ACCC ਦੀ ਚੇਅਰ ਜੀਨਾ ਕੈਸ ਗੋਟਲਿਬ ਦੇ ਦੋਸ਼ ਲਗਾਇਆ ਕਿ ਕੰਪਨੀ ਨੇ ਲਗਭਗ 2 ਸਾਲਾਂ ਤੱਕ 5 ਗੈਰ ਵਾਜਬ ਕਾਂਟਰੈਕਟ ਸ਼ਰਤਾਂ ਦਾ ਸਹਾਰਾ ਲਿਆ ਜਿਸ ਨਾਲ 10 ਲੱਖ ਤੋਂ ਵੱਧ ਸਬਸਕ੍ਰਾਈਬਰ ਪ੍ਰਭਾਵਿਤ ਹੋਏ ਨੇ।
1: Those terms enabled Amazon to unilaterally make negative changes during the contract period without providing subscribers a refund or any remedy. Amazon relied on those terms to introduce advertisements to the Amazon Prime Video service, which had previously been almost entirely ad-free.
0: ਖਜ਼ਾਨਾ ਮੰਤਰੀ ਜਿਮ ਚਾਲਮਰਸ ਦਾ ਕਹਿਣਾ ਹੈ ਕਿ ਹੌਸਲਾ ਵਧਾਉਣ ਵਾਲੀ ਗੱਲ ਹੈ ਕਿ ਆਸਟ੍ਰੇਲੀਆ ਵਿਚ ਪੈਟਰੋਲ ਦੀਆਂ ਕੀਮਤਾਂ 2022 ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਆ ਗਈਆਂ ਨੇ। ਆਸਟ੍ਰੇਲੀਅਨ ਇੰਸਟੀਚਿਊਟ ਆਫ ਪੈਟਰੋਲੀਅਮ ਮੁਤਾਬਕ ਪਿਛਲੇ ਹਫ਼ਤੇ ਦੇਸ਼ ਭਰ ਦੇ ਵਿਚ ਅਨਲੇਡਡ ਪੈਟਰੋਲ ਦੀ ਔਸਤ ਕੀਮਤ ਪ੍ਰਤੀ ਲੀਟਰ 6 ਸੈਂਟ ਤੋਂ ਵੀ ਜ਼ਿਆਦਾ ਘੱਟ ਕੇ $1.60 ਤੋਂ ਘੱਟ ਰਹਿ ਗਈ ਸੀ। ਕੀਮਤਾਂ ਵਿਚ ਆਈ ਇਸ ਕਮੀ ਕਾਰਨ ਵਾਹਨ ਚਾਲਕ ਕੱਲ 1 ਜੁਲਾਈ ਤੋਂ ਲਾਗੂ ਹੋਣ ਵਾਲੇ ਫਿਊਲ ਐਕਸਾਈਜ਼ ਵਿਚ ਵਾਧੇ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਪੈਟਰੋਲ ਪੰਪਾਂ ਦਾ ਰੁਖ ਕਰ ਰਹੇ ਨੇ। ਫਿਊਲ ਐਕਸਾਈਜ਼ ਤੇ ਦਿੱਤੀ ਜਾ ਰਹੀ 3 ਮਹੀਨਿਆਂ ਦੀ ਰਾਹਤ 30 ਜੂਨ ਨੂੰ ਖਤਮ ਹੋਣੀ ਸੀ, ਪਰ ਹੁਣ ਇਸ ਨੂੰ ਇਕ ਹੋਰ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਹਾਲਾਂਕਿ 1 ਜੁਲਾਈ ਤੋਂ ਇਹ ਛੋਟ 32 ਸੈਂਟ ਦੀ ਬਜਾਏ 16 ਸੈਂਟ ਪ੍ਰਤੀ ਲੀਟਰ ਰਹੇਗੀ ਅਤੇ ਇਸ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ। ਨਿਊ ਸਾਊਥ ਵੇਲਜ਼ ਦੀ ਐਬਰੀਜਨਲ ਲੀਗਲ ਸਰਵਿਸ ਯਾਨੀ ALS ਨੇ ਰਾਜ ਸਰਕਾਰ ਵੱਲੋਂ ਪੁਲਿਸ ਦੀਆਂ ਨਾਈਫ ਵੈਂਡਿੰਗ ਯਾਨੀ ਚਾਕੂ ਸਕੈਨਿੰਗ ਸ਼ਕਤੀਆਂ ਦਾ ਵਿਸਥਾਰ ਕਰਨ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਮੂਲ ਨਿਵਾਸੀਆਂ ਨੂੰ ਅਸਾਧਾਰਨ ਰੂਪ ਦੇ ਵਿਚ ਨਿਸ਼ਾਨਾ ਬਣਾਉਣ ਦੀ ਪ੍ਰਕਿਰਿਆ ਨੂੰ ਹੋਰ ਵਧਾਉਣਗੇ। ਬਿਨਾਂ ਕਿਸੇ ਵਾਜਬ ਕਾਰਨ ਦੇ ਹਥਿਆਰਾਂ ਲਈ ਲੋਕਾਂ ਦੀ ਸਕੈਨਿੰਗ ਕਰਨ ਦੀ ਪੁਲਿਸ ਦੀ ਇਹ ਵਾਧੂ ਸ਼ਕਤੀ 2024 ਵਿਚ ਇਕ ਟ੍ਰਾਇਲ ਦੇ ਆਧਾਰ ਤੇ ਸ਼ੁਰੂ ਕੀਤੀ ਗਈ ਸੀ। ਪਿਛਲੇ ਹਫ਼ਤੇ ਰਾਜ ਸਰਕਾਰ ਨੇ ਵੈਂਡਿੰਗ ਸ਼ਕਤੀਆਂ ਨੂੰ ਸਥਾਈ ਯਾਨੀ ਪੱਕਾ ਕਰ ਦਿੱਤਾ ਅਤੇ ਉਨ੍ਹਾਂ ਥਾਵਾਂ ਦਾ ਦਾਇਰਾ ਵਧਾ ਦਿੱਤਾ ਜਿੱਥੇ ਪੁਲਿਸ ਇਨ੍ਹਾਂ ਦੀ ਵਰਤੋਂ ਕਰ ਸਕਦੀ ਹੈ। ਨਿਊ ਸਾਊਥ ਵੇਲਜ਼ ਵਿਚ ALS ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਰੀਫ ਡੀਨ ਨੇ NITV ਨੂੰ ਦੱਸਿਆ ਕਿ ਆਦਿਵਾਸੀ ਨੌਜਵਾਨਾਂ ਨੂੰ ਲੰਬੇ ਸਮੇਂ ਤੋਂ ਅਜਿਹੀਆਂ ਹਾਲਾਤਾਂ ਵਿਚ ਦਖਲ ਅੰਦਾਜ਼ੀ ਵਾਲੀਆਂ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਵਾਲੀਆਂ ਸਟ੍ਰਿਪ ਸਰਚਾਂ ਦਾ ਸਾਹਮਣਾ ਕਰਨਾ ਪਿਆ ਹੈ ਜਦੋਂ ਉਨ੍ਹਾਂ ਕੋਲ ਹਥਿਆਰ ਹੋਣ ਬਾਰੇ ਕੋਈ ਵਾਜਬ ਸ਼ੱਕ ਵੀ ਨਹੀਂ ਹੁੰਦਾ ਸੀ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿਚ ਵੈਨੇਜ਼ੁਏਲਾ ਵਿਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਦੋਂ ਕਿ ਅਧਿਕਾਰੀ ਪਿਛਲੇ ਹਫ਼ਤੇ ਆਏ 2 ਭੂਚਾਲਾਂ ਤੋਂ ਬਾਅਦ ਢਹਿ ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਹੇਠਾਂ ਫਸੇ ਹਜ਼ਾਰਾਂ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਹੋਏ ਨੇ। ਇਸ ਆਫ਼ਤ ਦੇ ਵਿਚ 1700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਖਰਾਬ ਹੁੰਦੇ ਮੌਸਮ ਦੇ ਮੱਦੇਨਜ਼ਰ ਬਿਨਾਂ ਕਿਸੇ ਆਸਰੇ ਦੇ ਬੇਘਰ ਹੋਏ ਹਜ਼ਾਰਾਂ ਲੋਕਾਂ ਲਈ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਨੇ। ਅਮਾਰੀਲਿਸ ਓਕਾਂਟੋ ਦਾ ਘਰ ਜੋ ਕਿ ਇਕ ਸਰਕਾਰੀ ਹਾਊਸਿੰਗ ਇਮਾਰਤ ਦੇ ਅੰਦਰ ਸੀ ਨੁਕਸਾਨਿਆ ਗਿਆ ਹੈ। ਉਹ ਅਤੇ ਉਨ੍ਹਾਂ ਦਾ ਪਰਿਵਾਰ ਹੁਣ 1000 ਤੋਂ ਵੱਧ ਪ੍ਰਭਾਵਿਤ ਲੋਕਾਂ ਦੇ ਨਾਲ ਰਾਜਧਾਨੀ ਕਰਕਾਸ ਵਿਚ ਬਣਾਏ ਗਏ ਟੈਂਟ ਕੈਂਪ ਵਿਚ ਰਾਤਾਂ ਬਿਤਾਉਣ ਲਈ ਮਜਬੂਰ ਨੇ।
2: We're afraid. There are walls that could collapse and hurt us. The structure is fine, thank God. Our structure is fine, it's solid. But there are many damaged walls on the first floor, the second floor, entrances to the buildings. It's dangerous to be inside them in case there's another tremor and the walls come crashing down on us.
0: ਅਤੇ ਆਖਰੀ ਖਬਰ ਪੰਜਾਬ ਤੋਂ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਬੇਅਦਬੀ ਰੋਕਣ ਲਈ ਬਣਾਏ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਵਿਚਲੀਆਂ ਇਤਰਾਜ਼ਯੋਗ ਮੱਦਾਂ 'ਚ ਸਿੱਖ ਭਾਵਨਾਵਾਂ ਅਨੁਸਾਰ ਤਰਮੀਮ ਲਈ ਪੰਜਾਬ ਸਰਕਾਰ ਨੂੰ 1 ਮਹੀਨੇ ਦਾ ਸਮਾਂ ਦਿੱਤਾ ਹੈ। 5 ਸਿੱਖ ਸਹਿਬਾਨ ਨੇ ਕਾਨੂੰਨ ਵਿਚ ਸੋਧ ਹੋਣ ਤੱਕ ਇਸ ਦੇ ਅਮਲ ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਨੇ। ਸ਼੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਮੇਤ ਸਾਰੀਆਂ ਹੀ ਪਾਰਟੀਆਂ ਦੇ ਸਿੱਖ ਵਿਧਾਇਕ ਪੇਸ਼ ਹੋਏ। 5 ਸਿੱਖ ਸਹਿਬਾਨ ਦੀ ਅਗਵਾਈ ਵਾਲੀ ਇਕੱਤਰਤਾ ਸਕੱਤਰੇਤ ਦੀ ਨਵੀਂ ਉਸਾਰੀ ਅਧੀਨ ਇਮਾਰਤ ਵਿਚ ਹੋਈ। ਇਕੱਤਰਤਾ ਵਿਚ ਕਰੀਬ 87 ਵਿਧਾਇਕ ਅਤੇ ਕੈਬਨਿਟ ਮੰਤਰੀ ਸ਼ਾਮਲ ਸਨ। ਇਕੱਤਰਤਾ ਦੌਰਾਨ ਵੱਖ ਵੱਖ ਧਿਰਾਂ ਦੇ ਵਿਧਾਇਕਾਂ ਅਤੇ ਸਰਕਾਰ ਦੇ ਕੈਬਨਿਟ ਮੰਤਰੀਆਂ ਨੂੰ ਮਾਮਲੇ ਤੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਗਿਆ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਇਸ ਐਕਟ ਨੂੰ ਪੜਿਆ ਹੈ ਜਾਂ ਇਸ ਬਾਰੇ ਜਾਣਦੇ ਹਨ। ਐਕਟ ਵਿਚਲੀ ਮੱਦ ਕਸਟੋਡੀਅਨ ਬਾਰੇ ਕਈ ਵਿਧਾਇਕਾਂ ਨੂੰ ਪੁੱਛਿਆ ਗਿਆ ਪਰ ਉਸ ਦਾ ਮਤਲਬ ਦੱਸਣ ਵਿਚ ਅਸਫਲ ਰਹੇ। ਲਗਭਗ ਸਾਰੇ ਵਿਧਾਇਕਾਂ ਨੇ ਇਸ ਕਾਨੂੰਨ ਬਾਰੇ ਕੋਈ ਗਿਆਨ ਹੋਣ ਤੋਂ ਇਨਕਾਰ ਕੀਤਾ। ਕੁਝ ਕਾਂਗਰਸੀ ਵਿਧਾਇਕਾਂ ਨੇ ਦੱਸਿਆ ਕਿ ਐਕਟ ਸਰਕਾਰ ਵੱਲੋਂ ਕਾਹਲੀ ਵਿਚ ਪਾਸ ਕੀਤਾ ਗਿਆ ਹੈ। ਫਿਲਹਾਲ ਅੱਜ ਦੇ ਖਬਰਨਾਮੇ ਵਿਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ।
3: ਸੋ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਕਿਵੇਂ ਲੰਘ ਰਿਹਾ ਤੁਹਾਡਾ ਮੰਗਲਵਾਰ ਦਾ ਦਿਨ ਅਤੇ ਤਾਰੀਖ ਹੋ ਚੁੱਕੀ ਹੈ 30 June 2026। 30 June ਆ ਚੁੱਕਾ ਜੀ ਅਤੇ ਇਸ ਦੇ ਨਾਲ ਹੀ ਖਤਮ ਹੋ ਹੀ ਗਿਆ ਫਾਈਨੈਂਸ਼ੀਅਲ ਈਅਰ। ਸੋ EOFY ਕੀ ਕੁਝ ਨਵਾਂ ਖਰੀਦਿਆ ਤੁਸੀਂ ਇਸ ਵਾਰ? ਫਿਰ ਨਹੀਂ ਟੈਕਸ ਰਿਟਰਨ ਦੀ ਕਰਨ ਲੱਗੇ ਹੋ ਵੇਟ ਜਾਂ ਫਿਰ ਨਹੀਂ, ਇਹ ਸਾਰਾ ਕੁਝ ਦੱਸ ਸਕਦੇ ਹੋ ਜੀ 0439-799-767 ਤੇ ਮੈਸੇਜ ਕਰਕੇ ਆਪਣੇ ਨਾਮ ਦੇ ਨਾਲ 0439-799-767। ਔਰ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਜੀ ਫੀਫਾ ਵਰਲਡ ਕੱਪ ਦੀ। ਉਲਟ ਫੇਰ ਹੋ ਗਿਆ ਜੀ, ਉਲਟ ਫੇਰ ਹੋ ਗਿਆ ਔਰ ਜਰਮਨੀ ਦੀ ਟੀਮ ਬਾਹਰ ਹੋ ਚੁੱਕੀ ਹੈ ਵਰਲਡ ਕੱਪ ਤੋਂ, ਔਰ ਪੈਰਾਗੁਆਏ ਨੇ ਪੈਨਲਟੀ ਸ਼ੂਟ ਆਊਟਸ ਦੇ ਵਿੱਚ ਇਹ ਮੁਕਾਬਲਾ ਆਪਣੇ ਨਾਮ ਕਰ ਲਿਆ ਅਤੇ ਹੁਣ ਰਾਊਂਡ ਆਫ 16 ਦੇ ਵਿੱਚ ਪੈਰਾਗੁਆਏ ਵੀ ਪਹੁੰਚ ਚੁੱਕੀ ਹੈ। ਇਸ ਤੋਂ ਪਹਿਲਾਂ ਕੈਨੇਡਾ ਅਤੇ ਮੋਰੋਕੋ, ਕੈਨੇਡਾ ਦਾ ਮੁਕਾਬਲਾ ਮੋਰੋਕੋ ਨਾਲ ਹੋਵੇਗਾ ਰਾਊਂਡ ਆਫ 16 ਦਾ ਜੋ ਪਹਿਲਾ ਮੁਕਾਬਲਾ ਹੈ, ਅਤੇ ਪੈਰਾਗੁਆਏ ਦੀ ਟੀਮ ਵੀ ਹੁਣ ਪਹੁੰਚ ਚੁੱਕੀ ਹੈ। ਉੱਧਰ ਬ੍ਰਾਜ਼ੀਲ ਵੀ ਪਹੁੰਚ ਚੁੱਕੀ ਹੈ ਤੇ ਹੁਣ ਦੇਖਦੇ ਹਾਂ ਜੀ ਹੋਰ ਕਿਹੜੀਆਂ ਕਿਹੜੀਆਂ ਟੀਮਾਂ ਪਹੁੰਚਣਗੀਆਂ। ਇੱਧਰ ਨੀਦਰਲੈਂਡ ਅਤੇ ਮੋਰੋਕੋ ਦਾ ਮੁਕਾਬਲਾ ਵੀ ਕਾਫੀ ਸ਼ਾਨਦਾਰ ਰਿਹਾ ਅਤੇ ਪੈਨਲਟੀ ਸ਼ੂਟ ਆਊਟਸ ਦੇ ਵਿੱਚ ਮੋਰੋਕੋ ਨੇ ਨੀਦਰਲੈਂਡਸ ਨੂੰ ਮਾਤ ਦੇ ਦਿੱਤੀ ਹੈ ਅਤੇ ਅਗਲੇ ਰਾਊਂਡ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਉੱਧਰ ਬ੍ਰਾਜ਼ੀਲ ਨੇ ਜਾਪਾਨ ਨੂੰ 2-1 ਦੇ ਨਾਲ ਹਰਾ ਦਿੱਤਾ ਅਤੇ ਪਹੁੰਚ ਗਏ ਜੀ ਇਹ ਵੀ ਰਾਊਂਡ ਆਫ 16 ਦੇ ਵਿੱਚ। ਕੱਲ੍ਹ ਦੇ ਦਿਨ ਦੀ ਗੱਲਬਾਤ ਕਰੀਏ ਤਾਂ ਕੱਲ੍ਹ 3 ਮੁਕਾਬਲੇ ਹੋਣਗੇ ਜੀ। ਕੋਟੇ ਦੀ ਓਵਾਰੋ ਦਾ ਨਾਰਵੇ ਦਾ ਮੁਕਾਬਲਾ, ਫਰਾਂਸ ਵਰਸਸ ਸਵੀਡਨ, ਅਤੇ ਮੈਕਸੀਕੋ ਦਾ ਮੁਕਾਬਲਾ ਹੋਵੇਗਾ ਇਕਵਾਡੋਰ ਦੇ ਨਾਲ। ਅਤੇ ਹੁਣ ਸਾਡੀ ਆਸਟ੍ਰੇਲੀਅਨ ਟੀਮ ਦੀ ਵੀ ਵੇਟ ਕਰ ਰਿਹਾ ਜੀ। ਆਸਟ੍ਰੇਲੀਅਨ ਟੀਮ ਦਾ ਇੱਥੋਂ ਦੇ ਸਮੇਂ ਦੇ ਹਿਸਾਬ ਦੇ ਨਾਲ ਮੁਕਾਬਲਾ ਜੋ ਰਾਊਂਡ ਆਫ 32 ਦਾ ਉਹ ਹੋਵੇਗਾ ਸ਼ਨੀਵਾਰ 4 July ਸਵੇਰੇ 4 ਆਸਟ੍ਰੇਲੀਆ ਵਰਸਸ ਇਜਿਪਟ। ਕੀ ਲੱਗਦਾ ਫਿਰ ਜਿੱਤਣਗੇ ਸੌਕਰ ਰੂਸ, ਪਹੁੰਚਣਗੇ ਅੱਗੇ ਜਾਂ ਫਿਰ ਨਹੀਂ? ਇੱਧਰ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕ੍ਰਿਕਟ ਵਿੱਚੋਂ, ਕ੍ਰਿਕਟ ਦੀ ਦੁਨੀਆ ਤੋਂ ਭਾਰਤੀ ਫੈਨਸ ਲਈ ਕਾਫੀ ਜ਼ਿਆਦਾ ਸੈਡ ਨਿਊਜ਼ ਸੀ। ਉੱਧਰ ਭਾਰਤੀ ਵੁਮੈਨ ਕ੍ਰਿਕਟ ਟੀਮ ਵਰਲਡ ਕੱਪ 'ਚੋਂ ਬਾਹਰ ਹੋ ਗਈ ਹੈ ਅਤੇ ਭਾਰਤੀ ਟੀਮ ਪਹਿਲੀ ਵਾਰ ਆਇਰਲੈਂਡ ਤੋਂ ਹਾਰ ਗਈ ਹੈ ਅਤੇ ਸੀਰੀਜ਼ ਹਾਰ ਗਈ ਹੈ, ਦੋਨੋਂ ਦੇ ਦੋਨੋਂ T20 ਮੈਚ ਹਾਰ ਗਈ ਹੈ। ਹੁਣ ਦੇਖਦੇ ਹਾਂ ਕਿ ਇੰਗਲੈਂਡ ਦੇ ਖਿਲਾਫ ਜੋ ਮੁਕਾਬਲੇ ਸ਼ੁਰੂ ਹੋਣੇ ਨੇ T20 ਉਸਦੇ ਵਿੱਚ ਵੈਭਵ ਸੂਰਿਆਵੰਸ਼ੀ ਨੂੰ ਖਿਲਾਇਆ ਜਾਂਦਾ ਹੈ ਜਾਂ ਫਿਰ ਨਹੀਂ। ਅਗਰ ਸਮੇਂ ਦੀ ਗੱਲਬਾਤ ਕਰਾਂ ਤਾਂ ਸਾਡੇ ਸਮੇਂ ਦੇ ਹਿਸਾਬ ਦੇ ਨਾਲ ਅਰਲੀ ਮਾਰਨਿੰਗ 2:30 ਸਵੇਰੇ ਵੀਰਵਾਰ 2 July ਨੂੰ ਇੰਡੀਆ ਵਰਸਸ ਇੰਗਲੈਂਡ ਇਹ ਮੁਕਾਬਲਾ ਸ਼ੁਰੂ ਹੋਵੇਗਾ। ਔਰ ਅਗਲਾ ਮੁਕਾਬਲਾ ਚਲੋ ਜੋ ਦੂਸਰਾ T20 ਹੈ ਉਸਦੀ ਟਾਈਮਿੰਗ ਫਿਰ ਵੀ ਠੀਕ ਹੈ ਕਿਉਂਕਿ ਉਹ ਸ਼ਨੀਵਾਰ 4 July ਨੂੰ ਰਾਤੀ 11:30 ਸ਼ੁਰੂ ਹੋ ਜਾਵੇਗਾ ਜੀ। AFL ਦੀ ਗੱਲਬਾਤ ਕਰੀਏ ਤਾਂ AFL ਦੇ ਵੀਕ 17 ਦੇ ਮੁਕਾਬਲੇ ਥਰਸਡੇ ਤੋਂ ਸ਼ੁਰੂ ਹੋਣਗੇ ਜਿੱਥੇ ਜਿਲੋਂਗ ਕੈਟਸ ਦਾ ਮੁਕਾਬਲਾ ਬ੍ਰਿਸਬੇਨ ਲਾਇਨਸ ਦੇ ਨਾਲ ਹੋਵੇਗਾ। ਇਹ ਜੀ ਸਪੋਰਟਸ ਅਪਡੇਟ ਹੈ। ਕੋਈ ਦੇਖੀ ਹੋਵੇ ਨਵੀਂ ਫਿਲਮ, ਵੈਬ ਸੀਰੀਜ਼ ਰਿਕਮੈਂਡ ਕਰਨਾ ਚਾਹੁੰਦੇ ਹੋਣ ਦੱਸਿਓ ਜ਼ਰੂਰ। ਅਤੇ ਬੱਚਿਆਂ ਨੂੰ ਛੁੱਟੀਆਂ ਹੋ ਚੁੱਕੀਆਂ ਨੇ, ਸਕੂਲ ਹੋਲੀਡੇਜ਼ ਕਿੱਥੇ ਕਿਤੇ ਘੁੰਮਣ ਜਾ ਰਹੇ ਹੋ, ਇਹ ਵੀ ਤੁਸੀਂ ਸਾਰਾ ਕੁਝ ਸਾਨੂੰ ਦੱਸ ਸਕਦੇ ਹੋ ਜੀ। ਔਰ ਆਓ ਸਾਡੀ ਪਹਿਲੀ ਰਿਪੋਰਟ ਵੱਲ ਚੱਲਦੇ ਹਾਂ, ਫਿਰ ਆ ਕੇ ਤੁਹਾਡੇ ਮੈਸੇਜਸ ਪੜਾਂਗੇ। ਸੋ ਰਿਪੋਰਟ ਹੈ ਜੀ, ਆਸਟ੍ਰੇਲੀਆ ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਭਾਈਚਾਰੇ ਵਿੱਚ ਵੱਖਰਾ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ 2027 ਆਸਟ੍ਰੇਲੀਅਨ ਆਫ ਦਾ ਈਅਰ ਅਵਾਰਡਸ ਲਈ ਨੋਮੀਨੇਟ ਕਰਨ। ਕੀ ਹੈ ਪੂਰੀ ਰਿਪੋਰਟ, ਆਓ ਸੁਣਦੇ ਹਾਂ ਜੀ।
4: ਤੁਸੀਂ ਹੋ SBS ਪੰਜਾਬੀ ਦੇ ਨਾਲ।
5: ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ MP ਸਿੰਘ। ਦੋਸਤੋ, ਆਸਟ੍ਰੇਲੀਆ ਦੇ ਸਭ ਤੋਂ ਮਾਣਯੋਗ ਸਨਮਾਨਾਂ ਵਿੱਚੋਂ ਇੱਕ ਆਸਟ੍ਰੇਲੀਅਨ ਆਫ ਦਾ ਈਅਰ ਅਵਾਰਡਸ ਲਈ 2027 ਦੀਆਂ ਨਾਮਜ਼ਦਗੀਆਂ 31 ਜੁਲਾਈ 2026 ਤੱਕ ਖੁੱਲੀਆਂ ਹਨ। ਨੈਸ਼ਨਲ ਆਸਟ੍ਰੇਲੀਆ ਡੇ ਕੌਂਸਲ ਨੇ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ ਦੁਆਲੇ ਦੇ ਉਹਨਾਂ ਵਿਅਕਤੀਆਂ ਨੂੰ ਨਾਮਜ਼ਦ ਕਰਨ ਜੋ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆ ਰਹੇ ਹਨ। ਇਹ ਪੁਰਸਕਾਰ ਪੂਰੀ ਤਰ੍ਹਾਂ ਜਨਤਾ ਵੱਲੋਂ ਭੇਜੀਆਂ ਜਾਣ ਵਾਲੀਆਂ ਨਾਮਜ਼ਦਗੀਆਂ ਉੱਤੇ ਨਿਰਭਰ ਕਰਦੇ ਹਨ ਅਤੇ ਕਿਸੇ ਵਿਅਕਤੀ ਨੂੰ ਵਿਚਾਰ ਲਈ ਲਿਆਂਦੇ ਜਾਣ ਲਈ ਸਿਰਫ ਇੱਕ ਨਾਮਜ਼ਦਗੀ ਹੀ ਕਾਫੀ ਹੁੰਦੀ ਹੈ। ਨੈਸ਼ਨਲ ਆਸਟ੍ਰੇਲੀਆ ਡੇ ਕੌਂਸਲ ਦੇ ਅੰਤਰਿਮ ਮੁੱਖ ਕਾਰਜਕਾਰੀ ਅਧਿਕਾਰੀ ਟੌਡ ਐਸ਼ਰ ਹਸਟ ਨੇ ਕਿਹਾ ਹੈ ਕਿ ਹਰ ਸਾਲ ਇਹ ਪੁਰਸਕਾਰ ਕਿਸੇ ਨਾ ਕਿਸੇ ਵਿਅਕਤੀ ਵੱਲੋਂ ਆਪਣੇ ਭਾਈਚਾਰੇ ਦੇ ਕਿਸੇ ਅਣਗੋਲੇ ਹੀਰੋ ਨੂੰ ਪਛਾਣ ਦੇਣ ਨਾਲ ਸ਼ੁਰੂ ਹੁੰਦੇ ਹਨ। ਉਹਨਾਂ ਕਿਹਾ ਕਿ ਇੱਕ ਨਾਮਜ਼ਦਗੀ ਕਿਸੇ ਵਿਅਕਤੀ ਦੇ ਮਹੱਤਵਪੂਰਨ ਕੰਮ ਨੂੰ ਰੋਸ਼ਨੀ ਵਿੱਚ ਲਿਆ ਸਕਦੀ ਹੈ, ਉਸ ਦੇ ਯੋਗਦਾਨ ਨੂੰ ਮਾਨਤਾ ਦਿਵਾ ਸਕਦੀ ਹੈ ਅਤੇ ਭਵਿੱਖ ਵਿੱਚ ਹੋਰ ਸਨਮਾਨਾਂ ਦੇ ਦਰਵਾਜ਼ੇ ਖੋਲ੍ਹ ਸਕਦੀ ਹੈ। ਪੰਜਾਬੀ ਭਾਈਚਾਰਾ ਵੀ ਇਸ ਮਾਣਯੋਗ ਪੁਰਸਕਾਰ ਨਾਲ ਜੁੜੀ ਕਾਮਯਾਬੀ ਦਾ ਹਿੱਸਾ ਰਹਿ ਚੁੱਕਿਆ ਹੈ। 2023 ਵਿੱਚ ਅਮਰ ਸਿੰਘ ਨੂੰ ਆਸਟ੍ਰੇਲੀਆਜ਼ ਲੋਕਲ ਹੀਰੋ ਦਾ ਰਾਸ਼ਟਰੀ ਖਿਤਾਬ ਦਿੱਤਾ ਗਿਆ ਸੀ। ਉਹਨਾਂ ਦੀ ਸੰਸਥਾ ਟਰਮਲਸ ਫਾਰ ਆਸਟ੍ਰੇਲੀਆ ਕੁਦਰਤੀ ਆਫਤਾਂ, ਸੰਕਟਾਂ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਦੇਸ਼ ਭਰ ਵਿੱਚ ਜਾਣੀ ਜਾਂਦੀ ਹੈ।
6: ਜੀ ਅਵਾਰਡ ਇੱਕ ਬਹੁਤ ਵੱਡਾ ਮਾਣ ਹੈ ਨਿਊ ਸਾਊਥ ਵੇਲਜ਼ ਦੇ ਵਿੱਚ ਆਸਟ੍ਰੇਲੀਅਨ ਆਫ ਦੀ ਈਅਰ ਲੋਕਲ ਹੀਰੋ ਕੈਟੇਗਰੀ ਦੇ ਵਿੱਚ ਜਿਹੜਾ ਮੈਨੂੰ ਮਿਲਿਆ ਹੈ। ਪਰ ਇਸ ਦੇ ਨਾਲ ਮੈਂ ਆਪਣੀ ਸਾਰੀ ਟੀਮ ਦਾ ਸਾਡੇ ਵਾਲੰਟੀਅਰਸ ਦਾ ਧੰਨਵਾਦ ਕਰਨਾ ਚਾਹਾਂਗਾ ਜਿਹੜੇ ਇਸ ਅਵਾਰਡ ਤੋਂ ਹੁਣ ਤੱਕ ਕੰਮ ਕਰ ਰਹੇ ਨੇ ਸਾਡੇ ਨਾਲ

0: ਦਿਨ ਤੋਂ ਪੂਰੀ ਸੇਵਾ ਨਿਭਾ ਰਹੇ ਹਨ। ਸੋ ਆਈ ਥਿੰਕ ਕ੍ਰੈਡਿਟ ਗੋਜ਼ ਟੂ ਦੈਮ। ਉਹਨਾਂ ਨੇ ਸਾਰਿਆਂ ਨੇ ਜਿੰਨੀ ਮਿਹਨਤ ਹੁਣ ਤੱਕ ਕਰੀ ਆ ਤੇ ਉਹਦੇ ਸਦਕੇ ਹੀ ਅੱਜ ਅਸੀਂ ਇੱਥੇ ਪਹੁੰਚੇ ਹਾਂ। ਸੋ ਇਹ ਅਵਾਰਡ ਬਹੁਤ ਵੱਡਾ ਹੈ। ਇਸ ਤੋਂ ਬਾਅਦ ਜਿਹੜੇ ਸਟੇਟ ਰਿਸਿਪੀਐਂਟਸ ਨੇ ਉਹ ਨੈਸ਼ਨਲ ਅਵਾਰਡ ਲਈ ਆਸਟ੍ਰੇਲੀਆ ਡੇ ਤੇ ਕੈਨਵਰਾ ਵਿੱਚ ਵੀ ਜਾਣਗੇ ਤੇ ਉੱਥੋਂ ਫਿਰ ਜਿਹੜਾ ਨੈਸ਼ਨਲ ਕੈਟੇਗਰੀ ਦੇ ਵਿੱਚ ਇੱਕ ਇੱਕ ਜਿਹੜਾ ਹੋਏਗਾ ਬੰਦਾ ਸਿਲੈਕਟ ਹੋ ਗਿਆ ਸਾਰਿਆਂ ਦੇ ਵਿੱਚੋਂ। ਆਪਣੀ ਕਮਿਊਨਿਟੀ ਜਿਸ ਤਰ੍ਹਾਂ ਵੱਧ ਰਹੀ ਆ ਉਹਦੇ ਇਸ਼ੂਸ ਵੀ ਵੱਧ ਰਹੇ ਹਨ ਤੇ ਉਹਦਾ ਜਿਹੜਾ ਚੈਰਿਟੇਬਲ ਦਾਇਰਾ ਆ ਜਾਂ ਬਿਜ਼ਨਸ ਦਾਇਰਾ ਉਹ ਵੀ ਸਾਰਾ ਗੁਰੂ ਨਾਲ ਗਰੋ ਕਰ ਰਿਹਾ ਹੈ ਤੇ ਮੈਨੂੰ ਤੁਹਾਨੂੰ ਦੱਸ ਕੇ ਬੜੀ ਖੁਸ਼ੀ ਹੈ ਵੀ ਅਸੀਂ ਥੋਮਸ ਟਾਊਨ ਵਿਕਟੋਰੀਆ ਦੇ ਵਿੱਚ ਵੀ ਇੱਕ ਸੈਂਟਰ ਲੀਸ ਤੇ ਲੈ ਰਿਹਾ ਹੈ ਵੇਅਰ ਹਾਊਸ। ਉੱਥੋਂ ਅਸੀਂ ਸਾਰਾ ਜਿਹੜਾ ਚੈਰਿਟੀ ਆਪਰੇਸ਼ਨ ਜਿਵੇਂ ਸਿਡਨੀ ਦੇ ਵਿੱਚ ਕਰਦੇ ਹਾਂ ਉਹ ਸੇਮ ਰੈਪਲੀਕੇਸ਼ਨ ਉੱਥੇ ਵਿਕਟੋਰੀਆ ਵਿੱਚ ਵੀ ਹੋਏਗੀ। ਸੋ ਉਹ ਵੀ ਛੇਤੀ ਹੀ ਲਾਂਚ ਹੋਣ ਜਾ ਰਿਹਾ ਹੈ ਤੇ ਉਹ ਸਾਰੀ ਸਾਡੀ ਹੁਣ ਫਿਲਹਾਲ ਤਾਂ ਸਾਡੀ ਇਹ ਸਟੱਡੀ ਚੱਲ ਰਹੀ ਆ ਤੇ ਸਾਡੀ ਇੱਕ ਫੂਡ ਵੈਨ ਬ੍ਰਿਸਬਨ ਦੇ ਵਿੱਚ ਵੀ ਲਾਂਚ ਹੋ ਚੁੱਕੀ ਆ। ਬਿਕੋਜ਼ ਅਸੀਂ ਇੱਕ ਨੈਸ਼ਨਲ ਚੈਰਿਟੀ ਆ, ਚਾਹੇ ਅਸੀਂ ਸ਼ੁਰੂ 1970 ਤੋਂ ਹੋਏ ਸੀ ਪਰ ਪਹਿਲੇ ਸਾਲ ਤੋਂ ਹੀ ਅਸੀਂ ਮੈਲਬਨ ਦੇ ਵਿੱਚ, ਕੈਨਬਰਾ ਵਿੱਚ, ਬ੍ਰਿਸਬਨ ਵਿੱਚ ਇਵੈਂਟਸ ਕਰਦੇ ਆਏ, ਡਿਫਰੈਂਟ ਡਿਫਰੈਂਟ ਟਰਮਟਾਈਮ ਦੇ ਇਵੈਂਟ, ਪਰਸ ਦੇ ਵਿੱਚ ਵੀ ਇਵੈਂਟ ਕਰੇ ਆਪਾਂ, ਟੈਸਮੇਨੀਆ ਵਿੱਚ ਵੀ ਕਰੇ ਹਨ। ਸੋ ਅਸੀਂ ਇੱਕ ਨੈਸ਼ਨਲ ਚੈਰਿਟੀ ਦੇ ਤੌਰ ਤੇ ਚੱਲ ਰਹੇ ਹਾਂ, ਅਸੀਂ ਸਿਰਫ ਇੱਕ ਦਾਇਰੇ ਦੇ ਵਿੱਚ ਇੱਕ ਸਟੇਟ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਸੀਮਤ ਨਹੀਂ ਹਾਂ। ਇਸੀ ਦਾ ਇਹੀ ਕਾਰਨ ਆ ਵੀ ਤੁਸੀਂ ਸਾਨੂੰ ਵੱਖ ਵੱਖ ਜਦੋਂ ਕੋਈ ਟ੍ਰੈਜਡੀ ਹੁੰਦੀ ਹੈ, ਕੋਈ ਡਿਜ਼ਾਸਟਰ ਆਉਂਦੇ ਆ, ਤੁਸੀਂ ਸਾਨੂੰ ਸਾਰੇ ਕਿਤੇ ਦੇਖੋਗੇ ਤੇ ਅਸੀਂ ਕੰਮ ਕਰਦੇ ਉੱਥੇ ਜੀ।
1: ਇਸੇ ਤਰ੍ਹਾਂ ਤੇਜਿੰਦਰਪਾਲ ਸਿੰਘ ਨੂੰ ਨਾਰਦਰਨ ਟੈਰੀਟਰੀ ਦਾ ਲੋਕਲ ਹੀਰੋ ਚੁਣਿਆ ਗਿਆ ਸੀ। ਡਾਰਵਿਨ ਵਿੱਚ ਰਹਿੰਦੇ ਹੋਏ ਤੇਜਿੰਦਰਪਾਲ ਸਿੰਘ ਕਈ ਸਾਲਾਂ ਤੋਂ ਆਦਿਵਾਸੀ ਭਾਈਚਾਰੇ ਦੇ ਲੋਕਾਂ ਅਤੇ ਬੇਘਰੇ ਵਿਅਕਤੀਆਂ ਨੂੰ ਨਿਯਮਤ ਤੌਰ ਉੱਤੇ ਭੋਜਨ ਮੁਹੱਈਆ ਕਰਵਾ ਰਹੇ ਹਨ ਅਤੇ ਸਮਾਜਿਕ ਸੇਵਾ ਦਾ ਇੱਕ ਪ੍ਰੇਰਣਾਦਾਇਕ ਉਦਾਹਰਣ ਬਣੇ ਹੋਏ ਹਨ।
2: ਮੈਨੂੰ ਤਾਂ ਜੀ ਇਹਦੇ ਅਵਾਰਡ ਬਾਰੇ ਜ਼ਿਆਦਾ ਪਤਾ ਨਹੀਂ ਜੀ, ਮੈਂ ਤਾਂ ਇੱਕੇ ਕੰਮ ਕਰਦਾ ਜੀ ਵੀ ਮੈਨੂੰ ਬਾਬੇ ਨਾਨਕ ਜੀ ਤੋਂ ਪ੍ਰੇਰਨਾ ਮਿਲੀ ਹੈ ਵੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਜਾਵੋ ਤੇ ਕਿਰਤ। ਮੈਂ ਟੈਕਸੀ ਚਲਾਉਂਦਾ ਜੀ ਤੇ ਮੈਨੂੰ ਪ੍ਰੋਬਲਮ ਆਈ ਸੀ ਜੀ ਅੱਜ ਤੋਂ 4.5 ਸਾਲ ਪਹਿਲਾਂ ਕਿ ਲੋਕ ਮੇਰੇ ਸਾਡੇ ਸਿੱਖੀ ਸਟੋਰ ਬਾਰੇ ਕੰਫਿਊਜ਼ ਸੀਗੇ ਕਿਉਂਕਿ ਅਸੀਂ ਇੱਥੇ ਡਾਰਬਿਨ ਚ ਸਿੱਖ ਬਹੁਤ ਘੱਟ ਨੇ ਤੇ ਉਦੋਂ ਉਹ ਮੈਨੂੰ ਬਿੱਲਾਂ ਲਈ ਦੇਣ ਕਹਿਣ ਲੱਗ ਗਏ ਜੀ। ਮੈਂ ਸਮਝਦੇ ਸੀਗੇ ਉਹਨਾਂ ਦੀ ਕੋਈ ਕਿਉਂਕਿ ਉਹਨੇ ਅਟੈਕ ਕੀਤਾ ਸੀਗਾ ਜੀ। ਉਹ ਤੋਂ ਬਾਅਦ ਮੈਂ ਕਿਹਾ ਵੀ ਕੀ ਕੀਤਾ ਜਾਵੇ ਵੀ ਕਿਸੇ ਦੇ ਦੂਜੇ ਧਰਮ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਆਲੋਚਨਾ ਨਾ ਕੀਤੀ ਜਾਵੇ ਤੇ ਆਪਣੇ ਬਾਰੇ ਵੀ ਦੱਸਿਆ ਜਾਵੇ। ਫਿਰ ਮੈਂ ਸਭ ਤੋਂ ਸੌਖਾ ਢੰਗ ਕੱਢਿਆ ਜੀ ਵੀ ਇੱਥੇ ਭੁੱਖਿਆਂ ਨੂੰ ਰੋਟੀ ਖਾਈ ਜਾਵੇ, ਨਾਲੇ ਸਾਡਾ ਜਿਹੜਾ ਪੁਰਾਣਾ ਪਰੰਪਰਾ ਵੀ ਹਾਂ ਕਿਵੇਂ ਅਸੀਂ ਲੰਗਰ ਲੈਂਦੇ ਹਾਂ ਤੇ ਉਹੀ ਦੇ ਕਾਰਨ ਹੀ ਇਹ ਸਭ ਕੁਛ ਪੋਸੀਬਲ ਹੋ ਸਕਿਆ।
1: ਇਹ ਉਦਾਹਰਨਾਂ ਦਰਸਾਉਂਦੀਆਂ ਹਨ ਕਿ ਪੰਜਾਬੀ ਭਾਈਚਾਰੇ ਵਿੱਚ ਵੀ ਅਜਿਹੇ ਅਨੇਕਾਂ ਲੋਕ ਹਨ ਜੋ ਆਪਣੀ ਸੇਵਾ, ਲੀਡਰਸ਼ਿਪ ਅਤੇ ਸਮਰਪਣ ਦੇ ਨਾਲ ਆਸਟ੍ਰੇਲੀਆਈ ਸਮਾਜ ਨੂੰ ਮਜ਼ਬੂਤ ਬਣਾ ਰਹੇ ਹਨ। ਹੁਣ ਸਮਾਂ ਹੈ ਕਿ ਅਜਿਹੇ ਵਿਅਕਤੀਆਂ ਦੇ ਯੋਗਦਾਨ ਨੂੰ ਰਾਸ਼ਟਰੀ ਪੱਧਰ ਉੱਤੇ ਮਾਨਤਾ ਦਿਵਾਈ ਜਾਵੇ ਤੇ ਜਿਹੜੀਆਂ ਪੁਰਸਕਾਰ ਸ਼੍ਰੇਣੀਆਂ ਹੈਗੀਆਂ ਉਹ ਇਸ ਪ੍ਰਕਾਰ ਹਨ: ਆਸਟ੍ਰੇਲੀਅਨ ਆਫ ਦਾ ਈਅਰ, ਸੀਨੀਅਰ ਆਸਟ੍ਰੇਲੀਅਨ ਆਫ ਦਾ ਈਅਰ 65 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਲੋਕ, ਯੰਗ ਆਸਟ੍ਰੇਲੀਅਨ ਆਫ ਦਾ ਈਅਰ 16 ਤੋਂ 30 ਸਾਲ ਦੇ ਤੇ ਆਸਟ੍ਰੇਲੀਆਜ਼ ਲੋਕਲ ਹੀਰੋ। ਹਰ ਰਾਜ ਅਤੇ ਖੇਤਰ ਵਿੱਚ ਇਨ੍ਹਾਂ 4 ਸ਼੍ਰੇਣੀਆਂ ਵਿੱਚ ਇੱਕ ਇੱਕ ਪ੍ਰਾਪਤਕਰਤਾ ਦੀ ਚੋਣ ਕੀਤੀ ਜਾਂਦੀ ਹੈ। ਬਾਅਦ ਵਿੱਚ ਇਹ ਸਾਰੇ ਜੇਤੂ 25 ਜਨਵਰੀ 2027 ਨੂੰ ਕੈਨਬਰਾ ਵਿੱਚ ਹੋਣ ਵਾਲੇ ਰਾਸ਼ਟਰੀ ਐਲਾਨ ਵਿੱਚ ਆਪਣੇ ਰਾਜ ਜਾਂ ਖੇਤਰ ਦੀ ਨੁਮਾਇੰਦਗੀ ਕਰਦੇ ਹਨ। ਨਾਮਜ਼ਦਗੀ ਭੇਜਣ ਲਈ ਲੋਕਾਂ ਨੂੰ ਸਿਰਫ ਇਹ ਦੱਸਣਾ ਹੁੰਦਾ ਹੈ ਕਿ ਵਿਅਕਤੀ ਕੌਣ ਹੈ, ਉਸਨੇ ਕੀ ਯੋਗਦਾਨ ਪਾਇਆ ਹੈ ਅਤੇ ਉਸ ਦਾ ਕੰਮ ਕਿਉਂ ਮਹੱਤਵਪੂਰਨ ਹੈ। ਨਾਮਜ਼ਦ ਕਰਨ ਵਾਲੇ ਉਸ ਵਿਅਕਤੀ ਨੂੰ ਨਿੱਜੀ ਤੌਰ ਉੱਤੇ ਜਾਣਨਾ ਵੀ ਲਾਜ਼ਮੀ ਨਹੀਂ ਹੈ ਅਤੇ ਉਹ ਚਾਹਣ ਤਾਂ ਆਪਣੀ ਪਛਾਣ ਗੁਪਤ ਵੀ ਰੱਖ ਸਕਦੇ ਹਨ। ਯਾਦ ਰਹੇ, ਨਾਮਜ਼ਦਗੀਆਂ 31 ਜੁਲਾਈ 2026 ਦੀ ਅੱਧੀ ਰਾਤ ਤੱਕ ਭੇਜੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਆਸਟ੍ਰੇਲੀਅਨ ਆਫ ਦਾ ਈਅਰ ਅਵਾਰਡਸ ਵੈਬ ਤੇ ਖੋਜੋ। ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।
3: ਸੋ ਬਿਲਕੁਲ ਜੀ, ਕੀ ਲੱਗਦਾ ਕਿ ਮੈਨੂੰ ਤੁਸੀਂ ਨੋਮੀਨੇਟ ਕਰੋਗੇ ਆਸਟ੍ਰੇਲੀਅਨ ਆਫ ਦਾ ਈਅਰ ਅਵਾਰਡ 2027 ਲਈ ਜਾਂ ਫਿਰ ਨਹੀਂ? ਵੈਸੇ ਬਿਲਕੁਲ ਜੀ, ਅਗਰ ਕਿਸੇ ਨੇ ਆਲੇ ਦੁਆਲੇ ਕੋਈ ਬਹੁਤ ਚੰਗਾ ਕੰਮ ਕੀਤਾ ਹੈ ਤਾਂ ਡੈਫੀਨੇਟਲੀ ਨੋਮੀਨੇਟ ਕਰਨਾ ਚਾਹੀਦਾ ਹੈ। ਸੋ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਜ਼ਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਹੋ। ਇੱਧਰ ਗਗਨ ਜੀ ਦਾ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਜੀ, ਕੀ ਹਾਲ ਚਾਲ ਨੇ? ਕਹਿ ਰਹੇ ਨੇ ਟੀਮ ਇੰਡੀਆ ਬੋਥ ਮੈਨ ਐਂਡ ਵੁਮਨ, ਇਹਨਾਂ ਨੇ ਡਿਸਪੁਆਇੰਟ ਕੀਤਾ ਸਾਨੂੰ, ਆਇਰਲੈਂਡ ਤੋਂ ਟੀਮ ਇੰਡੀਆ ਹਾਰ ਗਈ ਆ ਜੋ ਕਿ ਇੱਕ ਬਿਗ ਲੌਸ ਆ। ਕਹਿ ਰਹੇ ਨੇ ਹੋਪ ਦੇ ਵਿਲ ਡੂ ਵੈਲ ਅਗੇਂਸਟ ਇੰਗਲੈਂਡ। ਬਿਲਕੁਲ ਜੀ, ਆਸ ਕਰਦੇ ਹਾਂ ਕਿ ਇੰਗਲੈਂਡ ਦੇ ਖਿਲਾਫ ਭਾਰਤੀ ਕ੍ਰਿਕਟ ਟੀਮ ਚੰਗਾ ਪ੍ਰਦਰਸ਼ਨ ਕਰੇ। ਔਰ ਨਹੀਂ ਕਰੇਗੀ ਤਾਂ ਫਿਰ ਡੈਫੀਨੇਟਲੀ ਇੰਡੀਆ ਦੇ ਵਿੱਚ ਤਾਂ ਇਹੀ ਕਿਉਂਕਿ ਹੁਣ ਗੱਲ ਉੱਠ ਰਹੀ ਹੈ ਕਿ ਹਾਂ 60 ਮੀਟਰ ਦੀਆਂ ਬਾਉਂਡਰੀਜ਼ 'ਤੇ ਕਾਫੀ ਜ਼ਿਆਦਾ ਆਈ ਪੀ ਐਲ ਦੇ ਵਿੱਚ ਛੱਕੇ ਚੌਕੇ ਲਗਾ ਦਿੰਦੇ ਨੇ ਇਹ, ਲੇਕਿਨ ਬਾਹਰ ਜਾ ਕੇ ਨਹੀਂ ਲੱਗਦੇ ਔਰ ਬਾਉਂਡਰੀਜ਼ ਦੇ ਉੱਤੇ ਕੈਚ ਫੜੇ ਜਾਂਦੇ ਨੇ। ਸੋ ਦੇਖਦੇ ਹਾਂ ਜੀ ਇਸ ਸੀਰੀਜ਼ ਦੇ ਵਿੱਚ ਕੀ ਬਣਦਾ ਹੈ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ, ਅਤੇ ਬ੍ਰੇਕ ਦੇ ਉਸ ਪਾਰ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਅਤੇ ਨਵੇਂ ਗਾਣਿਆਂ ਦਾ ਸਿਲਸਿਲਾ ਵੀ ਸ਼ੁਰੂ ਕਰਾਂਗੇ। ਜੁੜੇ ਰਹੋ, ਸੁਣਦੇ ਰਹੋ ਐਸ ਬੀ ਐਸ ਪੰਜਾਬੀ। ਔਰ ਇੱਕ ਹੋਰ ਮੈਸੇਜ ਆ ਚੁੱਕਾ ਹੈ, ਸਾਕਸ਼ੀ ਜੀ ਕਹਿ ਰਹੇ ਨੇ ਹੈਲੋ ਜੀ ਕੀ ਹਾਲ ਚਾਲ ਨੇ, ਕਹਿ ਰਹੇ ਨੇ ਤੁਹਾਨੂੰ ਐਸ ਬੀ ਐਸ ਪੰਜਾਬੀ ਤੇ ਸੁਣ ਰਹੇ ਹਾਂ, ਬਹੁਤ ਬਹੁਤ ਸ਼ੁਕਰੀਆ ਸਾਕਸ਼ੀ। ਲਓ ਜੀ ਬ੍ਰੇਕ ਦਾ ਸਮਾਂ ਅਤੇ ਆਉਂਦੇ ਹਾਂ ਵਾਪਸ।
4: Miami, July 5th and July 31st. Ice Cube's Big 3 is back at the Amerant Bank Arena. Featuring big stars like Dwight Howard, Joe Johnson, Lance Stephenson, and more. And featuring your home team, the Miami 305, led by Michael Beasley. Grab your tickets now at big3.com/tickets or Ticketmaster. Presented by iHeart.
5: Knock, knock, Capital One Bank guy.
6: Wow, Charles Barkley?
5: I just moved into the neighborhood. Can I borrow some Wi-Fi?
6: Sure, Chuck. That's what the Capital One Cafe is here for. Open 7 days a week.
5: Oh, can I use your ATM? My dog Walker only takes cash.
6: Anything for a neighbor.
5: Can I try the cash phrase?
6: Sure, take it for a spin.
5: There's no fees or minimums on Capital One checking accounts.
6: Nice, Chuck. I'll take it from here. Capital One, what's in your wallet?
7: Terms apply. Visit CapitalOne.com/BankGuy for details. Capital One and a member FDIC.
8: Starting a new life in Australia isn't easy.
9: A lot of companies have rejected me.
10: Sometimes I feel like, oh, I'm gonna quit. I've give up.
8: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
11: Why do people want to be at work? To feel heard, appreciated, part of something. And to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
3: ਵੈਲਕਮ ਬੈਕ ਜੀ। ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਐਸ ਬੀ ਐਸ ਦੇ ਲਾਈਵ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ ਦੇ, ਆਸ ਕਰਦੇ ਹਾਂ ਕਿ ਦਿਨ ਤੁਹਾਡਾ ਅੱਜ ਦਾ ਚੰਗਾ ਲੰਘ ਰਿਹਾ ਹੋਵੇਗਾ। ਫਿਲਹਾਲ ਆਓ ਜੀ ਚੱਲਦੇ ਹਾਂ ਅੱਗੇ ਅਤੇ ਜਾਣਦੇ ਹਾਂ ਲੈਂਦੇ ਪੰਜਾਬ ਤੋਂ ਖਾਸ ਖਬਰਾਂ ਜੋ ਪੇਸ਼ ਕਰ ਰਹੇ ਨੇ ਮਸੂਦ ਮੱਲੀ ਜੀ।
12: ਕਰਾਚੀ 'ਚ ਰੇਂਜਰਸ ਹੈੱਡਕੁਆਰਟਰ ਦੇ ਉੱਤੇ ਜਮਾਤੁਲ ਅਹਿਰਾਰ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਅਫਗਾਨਿਸਤਾਨ ਦੇ ਅੰਦਰ ਅੱਤਗੜ ਟਿਕਾਣਿਆਂ ਨੂੰ ਹਮਲਾ ਕਰਕੇ ਨਿਸ਼ਾਨਾ ਬਣਾਉਣ ਦਾ ਦਾਅਵਾ। ਸਿੰਧ-ਆਸ ਸਮਝੌਤੇ ਬਾਰੇ ਇਸਲਾਮਾਬਾਦ ਦੇ ਵਿੱਚ ਇੱਕ ਵੱਡਾ ਇਕੱਠ ਅੱਜ ਹੋਣ ਜਾ ਰਿਹਾ ਹੈ। ਕਸ਼ਮੀਰੀਆਂ ਦੀ ਬੇਵਫਾਈ ਬਾਰੇ ਜੋ ਆਖਿਆ ਠੀਕ ਆਖਿਆ, ਉਹਦੇ ਤੇ ਡਟਿਆ ਪਿਆ ਹਾਂ। ਖਾਜਾ ਆਸਿਫ ਇਮਰਾਨ ਖਾਨ ਦੇ ਘਰ ਆਲੀ ਦੇ ਅੱਧੇ ਵਕਾਲਤਨਾਮੇ ਸਾਈਨ ਹੋਣ ਤੋਂ ਰਹਿ ਗਏ। ਇਸਲਾਮਾਬਾਦ ਹਾਈ ਕੋਰਟ ਨੇ ਤੁਹੀਨ ਅਦਾਲਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਤੇ ਜੀਓ ਟੀਵੀ ਵੱਲੋਂ ਧਾਰਮਿਕ ਖਾਕੇ ਵਿਖਾਲਣ ਤੇ ਪੈਮਰਾ ਵੱਲੋਂ 15 ਦਿਨਾਂ ਦੀ ਪਾਬੰਦੀ। ਧਾਰਮਿਕ ਫਿਰਕਿਆਂ ਵੱਲੋਂ ਗੁੱਸਾ। ਇਹ ਐਸ ਬੀ ਐਸ ਪੰਜਾਬੀ ਹੈ, ਲਿੰਦ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। ਹਫ਼ਤੇ ਨੂੰ ਪਾਕਿਸਤਾਨ ਦੇ ਸੂਬੇ ਸਿੰਧ ਦੀ ਰਾਜਧਾਨੀ ਤੇ ਮੁਲਕ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ 'ਚ ਅੱਤਗਰਦਾਂ ਵੱਲੋਂ ਰੇਂਜਰਸ ਹੈੱਡਕੁਆਰਟਰ ਦੇ ਉੱਤੇ ਹਮਲਾ ਕੀਤਾ ਗਿਆ। ਇਸ ਹਮਲੇ 'ਚ 4 ਰੇਂਜਰਸ ਕਮਾਂਡੋਜ਼ ਦੇ ਜਾਨੋ ਜਾਨ ਸਮੇਤ 10 ਦੇ ਲਾਗੇ ਚਾਗੇ ਫੱਟਰ ਹੋਏ। ਅੱਤਗਰਦਾਂ ਦੇ ਵਿੱਚੋਂ ਵੀ 4 ਮਾਰੇ ਗਏ ਤੇ 1 ਨੂੰ ਫੱਟਰ ਹਾਲਤ 'ਚ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਤੋਂ ਵੱਖਰੀ ਹੋਈ ਅੱਤਗਰ ਤਨਜ਼ੀਮ ਜਮਾਤੁਲ ਅਹਿਰਾਰ ਨੇ ਕਬੂਲੀ ਸੀ। ਪਾਕਿਸਤਾਨ ਵੱਲੋਂ ਇਤਵਾਰ ਦੀ ਰਾਤੀਂ ਅਫਗਾਨਿਸਤਾਨ ਦੇ ਸਰਦੀ ਇਲਾਕਿਆਂ 'ਚ ਏਅਰ ਸਟ੍ਰਾਈਕ ਕੀਤੀ ਗਈ। ਪਾਕਿਸਤਾਨ ਤੋਂ ਇਨਫਾਰਮੇਸ਼ਨ ਐਂਡ ਬ੍ਰਾਡਕਾਸਟਿੰਗ ਦੇ ਫੈਡਰਲ ਮਿਨਿਸਟਰ ਅਤਾ ਤਾਰਣ ਨੇ ਆਖਿਆ ਕਿ ਇਸ ਹਮਲੇ 'ਚ 3 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਹਦੇ 'ਚ 25 ਅੱਤਗਰਦ ਮਾਰੇ ਗਏ। ਉਨ੍ਹਾਂ ਦਾ ਅਸਲਾ ਬਰੂਦ ਤਬਾਹ ਹੋ ਗਿਆ। ਅਤਾ ਤਾਰਣ ਮੁਜਬ ਅਫਗਾਨਿਸਤਾਨ ਦੇ ਸਰਹੱਦ ਦੇ ਨਾਲ ਜੁੜੇ ਪਾਕਿਸਤਾਨੀ ਇਲਾਕਿਆਂ ਦੇ ਵਿੱਚ ਇੱਕ ਹੋਰ ਜ਼ਮੀਨੀ ਕਾਰਵਾਈ ਦੌਰਾਨ 4 ਲੜਾਕੂ ਅੱਤਗਰਦ ਵੀ ਮਾਰੇ ਗਏ ਨੇ। ਅਫਗਾਨਿਸਤਾਨ ਦੇ ਅੰਦਰ ਇਹ ਹਮਲੇ ਪਾਕਿਸਤਾਨ ਨੇ ਤਾਜ਼ਾ ਖੂਨ ਖਰਾਬੇ ਦੀਆਂ ਅੱਤਗਰਦ ਕਾਰਵਾਈਆਂ ਤੋਂ ਬਾਅਦ ਕੀਤੇ ਨੇ। ਇਨ੍ਹਾਂ ਹਮਲਿਆਂ 'ਚ ਉਨ੍ਹਾਂ ਅੱਤਗਰਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਇਨ੍ਹਾਂ ਕਾਰਵਾਈਆਂ ਦਾ ਹਿੱਸਾ ਸਨ। ਅਤਾਤਾਰਣ ਉਨ੍ਹਾਂ ਦੇ ਇਸ ਬਿਆਨ ਤੋਂ ਅੱਡ ਅਫਗਾਨ ਤਾਲਿਬਾਨਾਂ ਦਾ ਆਖਣਾ ਹੈ ਕਿ ਪਾਕਿਸਤਾਨ ਨੇ ਆਮ ਸ਼ਹਿਰੀ ਆਬਾਦੀ ਨੂੰ ਨਿਸ਼ਾਨਾ ਬਣਾਇਆ, ਜਿਹਦੇ 'ਚ 36 ਮੌਤਾਂ ਹੋਈਆਂ ਨੇ ਤੇ 163 ਲੋਕ ਫੱਟਰ ਨੇ। ਇਹ ਸਭ ਆਮ ਲੋਕ ਸਨ। ਪਾਕਿਸਤਾਨ ਨੇ ਇਹ ਹਮਲਾ ਕਰਕੇ ਧੱਕਾ ਕੀਤਾ ਹੈ। ਅੱਜ ਮੰਗਲਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਭਾਰਤ ਦੇ ਨਾਲ ਪਾਣੀਆਂ ਦੇ ਸਮਝੌਤੇ ਸਿੰਧ-ਆਸ ਬਾਰੇ ਇੱਕ ਵੱਡਾ ਇਕੱਠ ਹੋ ਰਿਹਾ ਹੈ, ਜਿਹਦੇ 'ਚ ਇਸ ਸਮਝੌਤੇ ਦੇ ਕਾਨੂੰਨੀ ਤਕਨੀਕੀ ਤੇ ਇੰਟਰਨੈਸ਼ਨਲ ਪੱਖ ਫਰੋਲੇ ਜਾਣਗੇ। ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੱਲੋਂ ਪਹਿਲਗਾਮ ਹਮਲੇ ਮਗਰੋਂ ਸਿੰਧ ਸਮਝੌਤੇ ਨੂੰ ਮੁਕਾਉਣ ਸਮੇਤ ਪਾਕਿਸਤਾਨ ਦੇ ਹਿੱਸੇ ਆਉਂਦੇ ਦਰਿਆਵਾਂ ਦੇ ਪਾਣੀਆਂ ਦਾ ਰੁੱਖ ਮੋੜਨ ਦਾ ਐਲਾਨ ਕੀਤਾ ਗਿਆ ਸੀਗਾ। ਪਾਕਿਸਤਾਨ ਨੇ ਇਸ ਭਾਰਤੀ ਕਰਨੀ ਤੇ ਸਖ਼ਤ ਰਿਐਕਸ਼ਨ ਦਿੰਦਿਆਂ ਹੋਇਆਂ ਆਖਿਆ ਸੀ ਕਿ ਇਹ ਖੁੱਲੀ

0: ਜੰਗ ਹੋਏਗੀ। ਭਾਰਤ ਇਹ ਕੰਮ ਨਹੀਂ ਕਰ ਸਕਦਾ, ਇਹਦੇ ਤੇ ਆਲਮੀ ਸਾਲਸ ਮੌਜੂਦ ਨੇ। ਮਾਮਲਾ ਉਹਨਾਂ ਦੇ ਸਾਹਮਣੇ ਰੱਖਣਾ ਜ਼ਰੂਰੀ ਹੈ, ਭਾਰਤ ਉਹਨਾਂ ਨੂੰ ਆਪਣੇ ਇਤਰਾਜ਼ ਦੱਸੇ। ਫੇਰ ਆਲਮੀ ਸਾਲਸੀ ਅਦਾਲਤ ਵੱਲੋਂ ਵੀ ਫੈਸਲਾ ਪਾਕਿਸਤਾਨ ਦੇ ਹੱਕ 'ਚ ਆ ਗਿਆ, ਜਿਹਨੂੰ ਮੰਨਣ ਤੋਂ ਭਾਰਤ ਇਨਕਾਰੀ ਹੈ। ਤਾਜ਼ਾ ਬਿਆਨ 'ਚ ਇਸ ਇਕੱਠ ਨੂੰ ਮੁੱਖ ਰੱਖਦੇ ਹੋਏ ਪਾਕਿਸਤਾਨ ਦੇ ਸਰਕਾਰੀ ਜ਼ਰੀਆਂ ਦਾ ਆਖਣਾ ਹੈ ਕਿ ਪਾਕਿਸਤਾਨ ਆਪਣੇ ਪਾਣੀ ਦੇ ਹੱਕ 'ਤੇ ਕੋਈ ਸਮਝੌਤਾ ਨਹੀਂ ਕਰੇਗਾ। ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਵੱਲੋਂ ਕਸ਼ਮੀਰ ਦੀ ਅਵਾਮੀ ਐਕਸ਼ਨ ਕਮੇਟੀ ਦੇ ਖਿਲਾਫ਼ ਕੀਤੇ ਗਏ ਇੱਕ ਐਕਟ ਸਨਾਹ ਤੇ ਉਨ੍ਹਾਂ ਦੇ ਇਤਿਹਾਦੀ ਬਲਾਵਲ ਜ਼ਰਦਾਰੀ ਨੇ ਪਾਰਲੀਮੈਂਟ ਦੇ ਵਿਚ ਖੂਬ ਮੁਖਾਲਫਤ ਕੀਤੀ ਸੀ, ਪਰ ਖਾਜਾ ਆਸਫ ਹੋਣੇ ਸੋਸ਼ਲ ਮੀਡੀਆ ਤੇ ਕੀਤੀ ਗਈ ਇਸ ਪੋਸਟ ਦੇ ਹੱਕ ਦੇ ਵਿਚ ਡਟ ਗਏ ਨੇ ਤੇ ਆਖਿਆ ਕਿ ਮੈਂ ਜੋ ਕੀਤਾ ਹੈ ਉਹ ਬਿਲਕੁਲ ਠੀਕ ਕੀਤਾ ਹੈ। ਖਾਜਾ ਆਸਫ ਦੇ ਨੈਸ਼ਨਲ ਅਸੈਂਬਲੀ 'ਚ ਬੋਲੇ ਗਏ ਬੋਲਾਂ 'ਚੋਂ ਕੁਝ ਬਿਆਨ।
1: ਇੱਕ ਜੋ ਮੈਨੇ ਵਹਾਂ ਪੇ ਕਹਾ ਹੈ ਉਸਕੀ ਸਾਤ ਬਕਾਇਦਾ ਆਰਗੂਮੈਂਟ ਦੀ ਹੈ, ਲੇਕਿਨ ਜਬ ਯੇ ਵੋ ਕਹੇ ਕਿ ਬਲੋਚਿਸਤਾਨ ਸੇ ਲਾਸ਼ੇ ਜੋ ਹੈ ਵੋ ਇਨਕੀ ਵਾਪਸ ਆ ਜਾਤੀ ਹੈ, ਕਸ਼ਮੀਰ ਸੇ ਇਨਕੀ ਲਾਸ਼ੇ ਵੀ ਵਾਪਸ ਨਹੀਂ ਜਾਏਂਗੀ, ਤੋ ਫਿਰ ਜੋ ਮੈਨੇ ਜਵਾਬ ਦੀਆ ਬਿਲਕੁਲ ਬਿਫਿਟਿੰਗ ਜਵਾਬ ਦੀ ਹੈ, ਲੇਕਿਨ ਆਜ ਵੀ ਕੰਟਰੋਲ ਲਾਈਨ ਕੇ ਉਪਰ ਸਾਰੇ ਪਾਕਿਸਤਾਨ ਕੇ ਚਾਰੋਂ ਸੂਬੋ ਕੇ ਬਲਤੀ ਔਰ ਗਿਲਗਿਤੀ ਔਰ ਕਸ਼ਮੀਰੀ ਵਹਾਂ ਪੇ ਪਹਿਰਾ ਦੇ ਰਹੇ ਹੈ ਉਨਕੀ ਆਜ਼ਾਦੀ ਕੇ ਲੀਏ। ਪਾਂਚ ਜੰਗੇ ਹਮਨੇ ਲੜੀ ਹੈ ਔਰ ਉਸਕੇ ਬਾਅਦ ਸਿਲਾ ਕਿਆ ਮਿਲਤਾ ਹੈ ਕਿ ਪਾਕਿਸਤਾਨ ਕੋ ਵਹਾਂ ਪੇ ਗਾਲੀਆਂ ਦੀ ਜਾਤੀ ਹੈ, ਵਹਾਂ ਪੇ ਧਰਨੇ ਦੀ ਜਾਤੇ ਹੈ, ਹਮਾਰੇ ਸ਼ਹੀਦੋਂ ਕੀ ਤੋਹੀਨ ਕੀ ਜਾਤੀ ਹੈ। ਮੈਂ ਕਤੀ ਤੌਰ ਪੇ ਉਸ ਪੇ ਨਿਦਾਮ ਮੁਝੇ ਨਿਦਾਬੰਦ ਨਹੀਂ ਹੈ, ਮੈਨੇ ਜੋ ਲਿਖਾ ਹੈ ਸ਼ਹਾਦਤ ਕੇ ਸਾਥ ਸਬੂਤ ਕੇ ਸਾਥ ਲਿਖਾ ਹੈ।
0: ਇਸ ਹਨ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ। ਉਧਰ ਅਵਾਮੀ ਐਕਸ਼ਨ ਕਮੇਟੀ ਨੇ ਕਸ਼ਮੀਰ ਦੇ ਇਲਾਕੇ ਰਾਵਲਾ ਕੋਟ 'ਚ ਧਰਨਾ ਦਿੱਤਾ ਹੋਇਆ ਹੈ, ਜਿਹਦੇ 'ਚ ਗੈਰ ਸਰਕਾਰੀ ਜ਼ਰੀਆਂ ਮੁਤਾਬਕ ਹਜ਼ਾਰਾਂ ਔਰਤਾਂ, ਮਰਦ, ਬੱਚੇ ਤੇ ਬਜ਼ੁਰਗ ਧਰਨਾ ਦੇਈ ਬੈਠੇ ਨੇ। ਸਰਕਾਰ ਵੱਲੋਂ ਕਸ਼ਮੀਰ ਭਰ ਦੇ ਵਿਚ ਇੰਟਰਨੈਟ ਸਰਵਿਸ ਨੂੰ ਬੰਦ ਕੀਤਿਆਂ ਹੋਇਆਂ ਵੀ ਦੋ ਹਫ਼ਤੇ ਤੋਂ ਵੱਧ ਬੀਤ ਚੁੱਕੇ ਨੇ। ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਜਸਟਿਸ ਸਰਫਰਾਜ਼ ਡੋਗਰ ਤੇ ਉਨ੍ਹਾਂ ਦੇ ਨਾਲ ਬੈਂਚ ਦੇ ਦੂਜੇ ਜੱਜ ਜਸਟਿਸ ਮੁਹੰਮਦ ਆਸਫ ਨੇ ਇਮਰਾਨ ਖਾਨ ਤੇ ਉਹਦੀ ਘਰਵਾਲੀ ਬੁਸ਼ਰਾ ਬੀਬੀ ਵੱਲੋਂ ਦਾਇਰ ਤੋਹੀਨੇ ਅਦਾਲਤ ਦੀਆਂ ਅਰਜ਼ੀਆਂ ਨੂੰ ਰੱਦ ਕਰਤਾ ਹੈ। ਅਦਾਲਤੀ ਕਾਰਵਾਈ ਦੌਰਾਨ ਇਮਰਾਨ ਖਾਨ ਦੇ ਵਕੀਲ ਸਲਮਾਨ ਸਫਦਰ ਨੇ ਜਦੋਂ ਆਪਣੀ ਗੱਲ ਦੱਸਣੀ ਚਾਹੀ ਤੇ ਚੀਫ ਜਸਟਿਸ ਨੇ ਆਖਿਆ ਕਿ ਅਦਾਲਤੀ ਕਾਰਵਾਈ ਨੂੰ ਜ਼ਾਬਤੇ ਦੇ ਮੁਤਾਬਕ ਤੁਰਨ ਦਿਓ। ਵਕੀਲ ਸਲਮਾਨ ਸਫਦਰ ਜਦੋਂ ਧੱਕੇ ਦੇ ਨਾਲ ਰੋਸਟਰਮ ਤੇ ਆ ਗਏ ਔਰ ਬੋਲਣਾ ਸ਼ੁਰੂ ਕੀਤਾ ਤੇ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਗੁੱਸੇ 'ਚ ਆ ਗਏ ਔਰ ਰਿਮਾਰਕਸ ਦਿੱਤੇ ਕਿ ਤੁਸੀਂ ਅਦਾਲਤ ਦੇ ਉੱਤੇ ਪ੍ਰੈਸ਼ਰ ਪਾ ਰਹੇ ਜੇ, ਸਾਨੂੰ ਧੱਕੇ ਦੇ ਨਾਲ ਗੱਲ ਮਨਵਾਉਣਾ ਚਾਹ ਰਹੇ ਜੇ, ਜਿਹਦੇ ਤੇ ਸਲਮਾਨ ਸਫਦਰ ਹੋਣਾ ਨੇ ਆਖਿਆ ਕਿ ਸਾਨੂੰ ਇਮਰਾਨ ਖਾਨ ਦੇ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ, ਵਕਾਲਤ ਨਾਮਿਆਂ ਦੇ ਉੱਤੇ ਸਾਨੂੰ ਦਸਖਤ ਨਹੀਂ ਕਰਵਾਉਣ ਦਿੱਤੇ ਜਾ ਰਹੇ, ਇਮਰਾਨ ਖਾਨ ਤੋਂ ਸਾਈਨ ਨਾ ਕਰਵਾਏ ਤੇ ਫਿਰ ਅਸੀਂ ਉਹਨਾਂ ਦੇ ਕੇਸ ਕਿੱਦਾਂ ਲੜਾਂਗੇ, ਜਦਕਿ ਜੇਲ੍ਹ ਅਮਲੇ ਵੱਲੋਂ ਸਾਨੂੰ ਜਿਹੜੇ ਦਸਖਤ ਹੋਏ ਵਕਾਲਤਨਾਮੇ ਦਿੱਤੇ ਗਏ ਨੇ ਉਹ ਅੱਧੇ ਨੇ, ਬੁਸ਼ਰਾ ਬੀਬੀ ਦਾ ਵਕਾਲਤਨਾਮਾ ਸਾਈਨ ਹੋਇਆ ਹੀ ਨਹੀਂ। ਇਹ ਜਿਹੜੇ ਦਸਖਤ ਹੋਏ ਵਕਾਲਤਨਾਮੇ ਦਿੱਤੇ ਗਏ ਨੇ ਇਹ ਵੀ ਸੁਪਰੀਮ ਕੋਰਟ ਦੇ ਕੇਸਾਂ ਦੇ ਨੇ, ਇਸਲਾਮਾਬਾਦ ਹਾਈ ਕੋਰਟ ਦੇ ਕੇਸਾਂ ਦੇ ਵਕਾਲਤਨਾਮੇ ਦਸਖਤ ਕਰਵਾ ਕੇ ਦਿੱਤੇ ਨਹੀਂ ਜਾ ਰਹੇ। ਜਦੋਂ ਵਕਾਲਤਨਾਮੇ ਤੇ ਦਸਖਤ ਹੀ ਨਾ ਹੋਏ ਤੇ ਅਸੀਂ ਇਮਰਾਨ ਖਾਨ ਦੀ ਵਕਾਲਤ ਭਲਾ ਕਿੰਜ ਕਰਾਂਗੇ, ਮੁਲਾਕਾਤ ਨਾ ਹੋਈ ਤੇ ਇਲਜ਼ਾਮ ਤੇ ਉਹਦੇ ਜਵਾਬ ਦਾਇਰ ਕਰਨ ਦੇ ਵਾਸਤੇ ਇਮਰਾਨ ਖਾਨ ਤੋਂ ਇਜਾਜ਼ਤ ਕਿੰਜ ਲਵਾਂਗੇ। ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਸਰਦਾਰ ਸਰਫਰਾਜ਼ ਡੋਗਰ ਹੋਣਾ ਨੇ ਆਖਿਆ ਕਿ ਬਾਕੀ ਵਕਾਲਤਨਾਮੇ ਵੀ ਦਸਖਤ ਹੋ ਕੇ ਮਿਲ ਜਾਣਗੇ, ਪਰ ਇਮਰਾਨ ਖਾਨ ਦੇ ਨਾਲ ਮੁਲਾਕਾਤ ਦੀ ਇਜਾਜ਼ਤ ਬਾਰੇ ਉਨ੍ਹਾਂ ਨੇ ਕੋਈ ਹੁਕਮ ਨਹੀਂ ਦਿੱਤਾ ਤੇ ਇਸ ਤੋਂ ਮਗਰੋਂ ਤੁਹੀਨੇ ਅਦਾਲਤ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ। ਪਾਕਿਸਤਾਨ ਦੇ ਮਸ਼ਹੂਰ ਟੀਵੀ ਚੈਨਲ ਜੀਓ ਉੱਤੇ ਪੈਮਰਾ ਵੱਲੋਂ 15 ਦਿਨਾਂ ਦੀ ਪਾਬੰਦੀ ਲਾ ਦਿੱਤੀ ਗਈ ਹੈ। ਪਾਬੰਦੀ ਦਾ ਕਾਰਨ ਮੁਹਰਮ ਟਰਾਂਸਮਿਸ਼ਨ ਦੇ ਵਿਚ ਕੁਝ ਧਾਰਮਿਕ ਖਾਕੇ ਨਸ਼ਰ ਕੀਤੇ ਗਏ ਸਨ, ਜਿਹਦੇ ਤੇ ਜਮਾਤ ਅਹਿਲੇ ਹਦੀਸ ਸਮੇਤ ਪਾਕਿਸਤਾਨ ਭਰ ਦੇ ਵਿਚ ਬਾਕੀ ਧਾਰਮਿਕ ਫਿਰਕਿਆਂ ਨੇ ਵੀ ਕਾਰਵਾਈ ਦੀ ਮੰਗ ਕੀਤੀ ਸੀਗੀ। ਇਸ ਬਾਰੇ ਮੌਲਾਨਾ ਇਬਤਸਾਮ ਇਲਾਈ ਜ਼ਹੀਰ ਹੋਣਾ ਨੇ ਇੱਕ ਖੁੱਲੀ ਗੱਲਬਾਤ ਕਰਦਿਆਂ ਹੋਇਆਂ ਆਖਿਆ,
2: ਪਾਕਿਸਤਾਨ ਕੇ ਲਾਅ ਮੇ ਹਾਈ ਕੋਰਟ ਕੇ ਡਿਸੀਜਨ 2012 ਮੇ ਔਰ ਪੈਮਰਾ ਕੇ ਅਹਿਲਕਾਰੋਂ ਸੇ ਔਰ ਸੀਨੀਅਰ ਜੋ ਲੋਗ ਹੈ ਉਨਸੇ ਮੇਰੀ ਬਾਤ ਹੁਈ, ਕੈਸਰ ਰਾਜਾ ਸਾਹਿਬ ਕੀ ਬਾਤ ਹੁਈ, ਤੋ ਉਨ੍ਹੋਂਨੇ ਇਸ ਬਾਤ ਕਾ ਇਕਰਾਰ ਕੀਆ ਕਿ ਪਾਕਿਸਤਾਨ ਮੇ ਮੀਡੀਆ ਕੇ ਉਪਰ ਕਿਸੀ ਵੀ ਨਬੀ ਕੀ ਵੀਡੀਓ ਚਲਾਨਾ, ਖਾਕੇ ਚਲਾਨਾ, ਉਨਕੀ ਤਮਸੀਲ ਪੇਸ਼ ਕਰਨਾ, ਉਨਕਾ ਕਿਸੀ ਵੀ ਹਾਲਤ ਮੇ ਨਹੀਂ ਦਿਖਲਾਨਾ ਚਾਹੀਏ। ਲੇਕਿਨ ਨਿਹਾਇਤ ਹਸਾਸ ਦਿਨੋਂ ਮੇ ਇੱਕ ਨਿਹਾਇਤ ਅਹਿਮ ਮਸਲਾ ਪੇਸ਼ ਆਇਆ ਕਿ 10 ਮੁਹਰਮ ਜਾਂ 9 ਮੁਹਰਮ ਕੋ ਜੀਓ ਟੈਲੀਵਿਜ਼ਨ ਕੇ ਉਪਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਕਾ ਖਾਕਾ ਦਿਖਾਇਆ ਗਿਆ, ਅਗਰਚੇ ਉਸਮੇ ਸੈਯਦਨਾ ਹਸਨ ਔਰ ਹੁਸੈਨ ਕਾ ਹਾਕਾ ਵੀ ਦਿਖਾਇਆ ਗਿਆ, ਤੋ ਯੇ ਬਾਤ ਵੀ ਮੈਂ ਕਹਿਣਾ ਚਾਹਤਾ ਹੂੰ, ਹਮਾਰੀ ਤੋ ਅਹਿਲੇ ਤਸ਼ੱਯੂ ਸੇ ਵੀ ਅਪੀਲ ਹੈ, ਉਨਕੇ ਹਾਂ ਸ਼ਾਇਦ ਯੇ ਬਾਤ ਅਗਰ ਜਾਇਜ਼ ਵੀ ਹੈ, ਮੁਝੇ ਇਸ ਬਾਰੇ ਮੇਂ ਇਲਮ ਨਹੀਂ ਹੈ, ਅਗਰ ਉਨਕੇ ਹਾਂ ਜਾਇਜ਼ ਹੈ ਤੋ ਯੇ ਉਨਕੇ ਸਾਥ ਮਾਮਲਾ ਹੈ, ਲੇਕਿਨ ਅਹਿਲੇ ਸੁਨਨਤ ਕੇ ਹਾਂ ਯੇ ਮੌਕਫ ਇਜਮਾਈ ਹੈ, ਨਾ ਸਹਾਬਾ ਕੀ, ਨਾ ਅੰਬੀਆ ਕੀ, ਔਰ ਖਾਸ ਤੌਰ ਪੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਕੀ ਤਸਵੀਰ ਕੋ ਨਹੀਂ ਪੇਸ਼ ਕੀਆ ਜਾ ਸਕਦਾ।
0: ਜਮਾਤ ਅਹਿਲੇ ਹਦੀਸ ਤੇ ਇਬਤਸਾਮ ਇਲਾਈ ਜ਼ਹੀਰ ਹੋਣੇ, ਜਦਕਿ ਜੀਓ ਟੀਵੀ ਨੇ ਵੀ ਆਪਣੀ ਇਸ ਕਰਨੀ ਤੇ ਮਾਫੀ ਮੰਗ ਲਈ ਏ, ਆਪਣੀ ਵੈਬਸਾਈਟ ਤੇ ਵੀ ਇਸ ਬਾਰੇ ਮਾਫੀਨਾਮਾ ਛਾਪਿਆ ਤੇ ਆਨ ਏਅਰ ਵੀ ਮਾਫੀ ਦਾ ਇਕਰਾਰ ਕੀਤਾ ਹੈ।
3: ਜੀਓ ਨਿਊਜ਼ 10 ਮੁਹਰਮ ਕੋ ਨਸ਼ਰ ਹੋਣੇ ਵਾਲੇ ਮਵਾਦ ਸਫਰੇ ਇਸ਼ਕ ਕੇ ਹਵਾਲੇ ਸੇ ਗਲਤੀ ਕੋ ਤਸਲੀਮ ਕਰਤਾ ਹੈ। ਇਸ ਮਵਾਦ ਮੇਂ ਇਰਾਕ ਔਰ ਕੁਛ ਦੀਗਰ ਮਸ਼ਰਕ ਵਸਤਾ ਕੇ ਮਮਾਲਿਕ ਮੇਂ ਮਹਦੂਦ ਤਾਦਾਦ ਮੇਂ ਅਫਰਾਦ ਕੀ ਜਾਨਿਬ ਸੇ ਇਖਤਿਆਰ ਕੀ ਜਾਣੇ ਵਾਲੀ ਬਾਜ਼ ਰਸੂਮਾਤ ਕੀ ਅਕਾਸੀ ਕੀ ਗਈ ਥੀ। ਯੇ ਮਵਾਦ ਮਹਿਜ਼ ਉਨ ਮਕਾਮੀ ਰਸੂਮਾਤ ਕੀ ਅਕਾਸੀ ਕਰਤਾ ਥਾ ਔਰ ਉਸਕਾ ਮਕਸਦ ਕਿਸੀ ਵਸੀਤਰ ਮਜ਼ਹਬੀ ਨੁਕਤਾ ਨਜ਼ਰ ਕੀ ਨੁਮਾਇੰਦਗੀ ਕਰਨਾ, ਉਸਕੀ ਤਾਇਦ ਕਰਨਾ ਯਾ ਉਸੇ ਫਰੋਗ ਦੇਣਾ ਨਹੀਂ।

0: Life in Australia isn't easy.
1: A lot of companies have rejected me.
2: Sometimes I feel like, oh, I'm gonna quit, I give up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
3: sbs.com.au/punjabi ਨੂੰ ਆਪਣਾ ਆਨਲਾਈਨ ਹੋਮਪੇਜ ਬਣਾਓ ਤਾਜ਼ੀਆਂ ਖਬਰਾਂ ਚਲੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ ਦੇਖੋ SBS ਪੰਜਾਬੀ ਫੇਸਬੁੱਕ ਤੇ
4: ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ ਇੱਧਰ ਰਮਨ ਸਿੰਘ ਜੀ ਮੈਸੇਜ ਕਰਦੇ ਨੇ ਕਹਿ ਰਹੇ ਨੇ ਪੁਨੀਤ ਜੀ ਸਤਿ ਸ੍ਰੀ ਅਕਾਲ ਬਹੁਤ ਸੋਹਣਾ ਸ਼ੋਅ ਤੁਹਾਡਾ ਆਲਵੇਜ਼ ਦੀ ਤਰ੍ਹਾਂ ਧੰਨਵਾਦ ਰੰਗ ਮੰਨਣ ਲਈ ਬਹੁਤ ਬਹੁਤ ਸ਼ੁਕਰੀਆ ਰਮਨ ਜੀ ਤੁਸੀਂ ਮੈਸੇਜ ਕਰਦੇ ਹੋ ਹਮੇਸ਼ਾ ਬਹੁਤ ਚੰਗਾ ਲੱਗਦਾ ਹੈ ਸਵਾਲ ਤੁਹਾਨੂੰ ਇੱਕ ਵਾਰ ਫਿਰ ਤੋਂ ਸ਼ੈਪਟਨ ਲੈ ਚੱਲਦੇ ਹਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਸ਼ੈਪਟਨ ਗਿਆ ਹੋਇਆ ਸੀ ਪਿਛਲੇ ਦਿਨੀਆਂ ਦੇ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਉੱਥੋਂ ਦੇ ਭਾਈਚਾਰੇ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ ਹੌਲੀ ਹੌਲੀ ਕਰਕੇ ਉਹ ਇੰਟਰਵਿਊਜ਼ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਤੁਸੀਂ ਸਾਡੇ ਫੇਸਬੁੱਕ ਪੇਜ ਉੱਤੇ ਵੀ ਇਹ ਸਾਰੀਆਂ ਇੰਟਰਵਿਊਜ਼ ਦੇ ਲਿੰਕ ਜੋ ਹੈ ਉਹ ਹਾਸਲ ਕਰ ਸਕਦੇ ਹੋ ਸੋ ਖੇਤਰੀ ਵਿਕਟੋਰੀਆ ਸ਼ੈਪਟਨ ਵਿੱਚ ਰਹਿੰਦੇ ਸਰ ਮੁਹੱਬਤ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਡਿਜੀਟਲ ਦੁਨੀਆ ਵਿੱਚ ਨਵੀਂ ਪਛਾਣ ਦੇਣ ਦੇ ਮਕਸਦ ਦੇ ਨਾਲ ਸੁਹਾਵੀ ਆਡੀਓ ਬੁੱਕ ਐਪ ਦੀ ਸ਼ੁਰੂਆਤ ਕੀਤੀ ਹੈ ਕੀ ਇਹ ਸਾਰੀ ਕਹਾਣੀ ਆਓ ਜਾਣਦੇ ਹਾਂ ਇਹਨਾਂ ਦੀ ਜ਼ੁਬਾਨੀ SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ ਸੋ ਅੱਜ ਪਹੁੰਚੇ ਹੋਏ ਹਾਂ ਜੀ ਵਿਕਟੋਰੀਆ ਦੇ ਫੂਡਬਾਲ ਕਿਹਾ ਜਾਣ ਵਾਲੇ ਇਲਾਕੇ ਗ੍ਰੇਟ ਸ਼ੈਪਟਨ ਸਿਟੀ ਦੇ ਵਿੱਚ ਅਤੇ ਸ਼ੈਪਟਨ ਦੇ ਵਿੱਚ ਸਾਡੇ ਪੰਜਾਬੀ ਭਾਈਚਾਰੇ ਨੇ ਬਹੁਤ ਮੱਲਾਂ ਮਾਰੀਆਂ ਹੋਈਆਂ ਨੇ ਅਤੇ ਉਹਨਾਂ ਵਿੱਚੋਂ ਇੱਕ ਨਾਮ ਆਉਂਦਾ ਹੈ ਸਰ ਮੁਹੱਬਤ ਦਾ ਕਿਉਂਕਿ ਇਹਨਾਂ ਨੇ ਇੱਥੇ ਰਹਿ ਕੇ ਡਿਜੀਟਲ ਆਡੀਓ ਪੰਜਾਬੀ ਬੁੱਕ ਐਪ ਹੈ ਉਹ ਜੋ ਸ਼ੁਰੂ ਕੀਤੀ ਹੈ ਉਸ ਬਾਰੇ ਅੱਜ ਗੱਲਾਂ ਬਾਤਾਂ ਕਰਨ ਲਈ ਅਸੀਂ ਇੱਥੇ ਮੌਜੂਦ ਹਾਂ ਸੋ ਸਰ ਮੁਹੱਬਤ ਜੀ ਸਵਾਗਤ ਹੈ ਤੁਹਾਡਾ SBS ਤੇ ਕੀ ਹਾਲ ਚਾਲ ਨੇ
5: ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਹਾਲ ਚਾਲ ਹੈ ਤੁਹਾਡਾ

0: Miami, July 5th and July 31st. Ice Cube's Big 3 is back at the Amerant Bank Arena. Featuring big stars like Dwight Howard, Joe Johnson, Lance Stephenson, and more. And featuring your home team, the Miami 305, led by Michael Beasley. Grab your tickets now at big3.com/tickets or Ticketmaster. Presented by iHeart.
1: ਜ਼ਰੂਰ ਦੱਸੋ, ਕਿਉਂਕਿ ਅਗਰ ਪੰਜਾਬੀ ਕਿਤਾਬਾਂ ਦੀ ਗੱਲ ਹੋ ਰਹੀ ਹੈ ਤਾਂ ਫਿਰ ਲਿਟਰੇਚਰ ਦੀ ਵੀ ਥੋੜ੍ਹੀ ਜਾਂ ਫਿਰ ਨਾਵਾਂ ਦੀ ਵੀ ਗੱਲ ਮੈਨੂੰ ਲੱਗਦਾ ਬਣਦੀ ਹੈ।
2: ਇਹ ਵੈਸੇ ਸਹੀ ਹੈ ਦੱਸਾਂ, ਅਤੇ ਮੈਂ ਤਾਂ ਕ੍ਰੈਡਿਟ ਲੈ ਨਹੀਂ ਸਕਦਾ ਇਹਦਾ, ਕੋਈ ਘਰਦਿਆਂ ਰੱਖਿਆ। ਅਤੇ ਵੈਸੇ ਜਿਹੜਾ ਇਹ ਸਾਰਿਆ, ਇਹ ਪੰਜਾਬੀ ਵਾਲਾ ਸਾਰਿਆ, ਸਰ ਕਰਨਾ ਨਹੀਂ ਹੁੰਦਾ ਵੀ ਮੈਂ ਉਹ ਕੰਮ ਨੂੰ ਸਰ ਕਰਤਾ, ਜਿੱਤ ਲਿਆ। ਅਤੇ ਜਾਂ ਫਿਰ ਸਰ ਹੁੰਦਾ ਸਰੋਵਰ ਵਾਲਾ ਸਰ। ਸੋ ਇਹਨੂੰ ਤੁਸੀਂ ਮਤਲਬ ਮੁਹੱਬਤ ਦਾ ਸਰੋਵਰ ਵੀ ਕਹਿ ਸਕਦੇ ਹਾਂ, ਅਤੇ ਮੁਹੱਬਤ ਦੇ ਉੱਤੇ ਜਿੱਤ ਵੀ ਕਹਿ ਸਕਦੇ ਹਾਂ।
1: ਸੋ ਅਗਰ ਸੁਹਾਵੀ ਦੀ ਗੱਲਬਾਤ ਕਰੀਏ, ਜੋ ਆਡੀਓ ਐਪ ਹੈ, ਆਡੀਓ ਬੁੱਕ ਐਪ, ਸੋ ਸੁਹਾਵੀ ਨਾਮ ਕਿੱਥੋਂ ਆਇਆ ਅਤੇ ਪ੍ਰੇਰਣਾ ਕਿੱਥੋਂ ਮਿਲੀ ਸ਼ੁਰੂ ਕਰਨ ਦੀ?
2: ਜੀ, ਸੁਹਾਵੀ ਵੈਸੇ ਤਾਂ ਮੇਰੀ ਬੇਟੀ ਦਾ ਨਾਮ ਹੈ, ਅਤੇ ਉੱਦਾਂ ਸੁਹਾਵੀ ਗੁਰਬਾਣੀ ਦੇ ਵਿੱਚ ਕਈ ਥਾਵਾਂ 'ਤੇ ਆਉਂਦਾ, ਅਤੇ ਸੁਹਾਵੀ ਦਾ ਮਤਲਬ ਹੁੰਦਾ ਪਵਿੱਤਰ ਅਤੇ ਪਾਵਨ, ਅਤੇ ਇਹਦਾ ਨਾਮ ਪਿੱਛੇ ਤਾਂ ਇਹੀ ਇਨਫਲੂਐਂਸ ਹੈ ਜੀ।
1: ਅਤੇ ਇਸ ਨੂੰ ਲਾਂਚ ਕਰਨ ਪਿੱਛੇ?
2: ਜੀ, ਲਾਂਚ ਕਰਨ ਪਿੱਛੇ ਦੇਖੋ, ਮੈਂ ਨਾ ਕਿਤਾਬਾਂ ਪੜ੍ਹਨ ਦਾ ਸ਼ੌਂਕ ਸੀਗਾ, ਘਰੇ ਮਾਹੌਲ ਇੱਦਾਂ ਦਾ ਸੀਗਾ ਸ਼ੁਰੂ ਛੋਟੇ ਹੁੰਦੇ ਤੋਂ। ਮੇਰੇ ਮਤਲਬ ਸਾਡੇ ਅਕੈਡਮਿਕ ਸਾਰੇ ਅਧਿਆਪਕ ਵੀ ਰਹੇ, ਮੇਰੇ ਫਾਦਰ ਸਾਹਿਬ ਵੀ, ਮੰਮੀ ਵੀ। ਇੱਥੇ ਆ ਗਏ ਫਿਰ ਕਿਤਾਬਾਂ ਸੁਣਨ ਦਾ ਰੁਝਾਨ ਹੋ ਗਿਆ ਨਾ, ਜਿਵੇਂ ਸਮਾਂ ਨਹੀਂ ਹੁੰਦਾ, ਤੁਰੇ ਫਿਰਦੇ, ਗੱਡੀ ਚਲਾਉਂਦੇ, ਸੈਰ ਕਰਦੇ, ਤੁਸੀਂ ਮਤਲਬ ਸੁਣ ਸਕਦੇ, ਕਿਤਾਬਾਂ ਸੁਣਨਾ ਕਨਵੀਨੀਅੰਟ ਆ। ਅਤੇ ਉਦੋਂ ਮੈਨੂੰ ਲੱਗਿਆ ਯਾਰ ਵੀ ਜਿੱਥੇ ਆਪਾਂ ਕਿਤਾਬਾਂ ਸੁਣ ਤਾਂ ਰਹੇ ਹਾਂ ਅੰਗਰੇਜ਼ੀ ਦੀਆਂ, ਕਿਉਂਕਿ ਪੰਜਾਬੀ ਦੀਆਂ ਹੈ ਹੀ ਨਹੀਂ, ਆਪਸ਼ਨ ਹੀ ਨਹੀਂ ਹੈਗੀ, ਅਤੇ ਮੈਂ ਚਾਹੁੰਦਾ ਸੀ ਵੀ ਪੰਜਾਬੀ ਦੀ ਇੱਕ ਇਹੋ ਜਿਹਾ ਪ੍ਰੋਡਕਟ ਬਣੇ ਜਿਹੜਾ ਗਰੀਬੜਾ ਜਾਣਾ ਹੋਵੇ। ਮਤਲਬ ਇੱਕ ਹੁੰਦਾ ਨਾ ਵੀ ਯਾਰ ਪੰਜਾਬੀ ਦੀਆਂ ਕਿਤਾਬਾਂ ਕਰਨੀਆਂ,

0: Miami, July 5th and July 31st. Ice Cube's Big 3 is back at the Amerant Bank Arena. Featuring big stars like Dwight Howard, Joe Johnson, Lance Stephenson, and more. And featuring your home team, the Miami 305, led by Michael Beasley. Grab your tickets now at big3.com/tickets or Ticketmaster. Presented by iHeart.
1: ਤੋ ਅਸੀਂ ਕਰ ਦਿੱਤਾ ਹੁਣ ਸਾਨੂੰ ਮਤਲਬ ਇਸ ਗੱਲ ਦਾ ਯਕੀਨ ਆ ਕਿ ਸਾਡੀ ਐਪ ਦੁਨੀਆ ਦੇ ਕਿਸੇ ਵੀ ਪਲੇਟਫਾਰਮ ਤੋਂ ਵਧੀਆ ਹੀ ਆ, ਇਨਫੀਰੀਅਰ ਨਹੀਂ ਹੈਗੀ
2: ਜੀ। ਪੰਜਾਬੀ ਦੀ ਅਗਰ ਗੱਲ ਕਰੀਏ, ਪੰਜਾਬੀ ਮਾਰਕੀਟ ਦੇ ਵਿੱਚ,
1: ਪੰਜਾਬੀ ਮਾਰਕੀਟ ਦੇ ਵਿੱਚ ਤਾਂ ਹੈਗੀ ਆ। ਉੱਦਾਂ ਵੀ ਜੇ ਕੰਪੇਅਰ ਤੁਸੀਂ ਅੰਗਰੇਜ਼ੀ, ਮਲਿਆਲੀ, ਕੋਈ ਹੋਰ ਲੈਂਗੁਏਜ ਦੀ ਵੀ ਆਡੀਓ ਬੁੱਕਸ ਦੀਆਂ ਐਪ ਨਾਲ ਕੰਪੇਅਰ ਕਰੋਗੇ ਨਾ,

0: Miami, July 5th and July 31st. Ice Cube's Big 3 is back at the Amerant Bank Arena. Featuring big stars like Dwight Howard, Joe Johnson, Lance Stephenson, and more. And featuring your home team, the Miami 305, led by Michael Beasley. Grab your tickets now at big3.com/tickets or Ticketmaster. Presented by iHeart.
1: Pronunciation ਠੀਕ ਨਹੀਂ ਗਈ। ਅਸੀਂ ਕੁਆਲਿਟੀ ਨੂੰ ਲੈ ਕੇ ਬਹੁਤ ਫਸੇ ਹਾਂ। ਤੁਸੀਂ ਪੁਨੀਤ ਜੀ ਹੈਰਾਨ ਹੋਗੇ ਵੀ ਜੇ 10 ਘੰਟੇ ਦੀ ਕਿਤਾਬ ਹੈ ਨਾ ਉਹਦੀ ਰਿਕਾਰਡਿੰਗ ਦੇ 25 ਘੰਟੇ ਲੱਗਦੇ ਆ। ਪਿਛਲੇ 5 ਸਾਲਾਂ ਦਾ ਰਿਕਾਰਡਿੰਗ ਕਰ ਰਹੇ ਹਾਂ, ਹੁਣ ਸਾਡੇ ਕੋਲ ਤਕਰੀਬਨ 300-400 ਕਿਤਾਬ 400 ਲਾਈਵ ਹੋਣੀ ਆ, 300-400 ਰਿਕਾਰਡ ਹੋਈ ਪਈ ਆ, ਛੋਟੀਆਂ ਕਿਤਾਬਾਂ ਦੇ ਨਾਲ ਹੀ ਆ ਤਾਂ 1000 ਕਿਤਾਬ ਹੋ ਸਕਦੀ ਆ, ਤੇ ਅਸੀਂ ਹਰ ਰੋਜ਼ ਇੱਕ ਕਿਤਾਬ ਪਾਉਂਦੇ ਹਾਂ। ਤੁਸੀਂ ਕਿਹਾ ਐਪ ਸਪੈਸ਼ਲ ਕਿਵੇਂ ਬਣਦੀ, ਉਹ ਤੁਸੀਂ ਵਰਤ ਕੇ ਦੇਖਿਓ, ਬਾਕੀ ਯੂਜ਼ ਕਰੋ, ਸਾਡੀ ਵਰਤੋਂ ਫ੍ਰੀ ਆ, ਫ੍ਰੀ ਐਪ ਆ, ਫ੍ਰੀ ਕਿਤਾਬਾਂ ਨੇ, ਕੋਈ ਵਿੱਚ ਮਸ਼ਹੂਰੀਆਂ ਨਹੀਂ ਆ, ਅਤੇ ਉਹ ਸਾਰਾ ਦਾ ਸਾਰਾ ਸਾਡਾ ਜਿਹੜਾ ਆਪਣਾ ਹੀ ਬਿਜ਼ਨਸ ਤੋਂ ਸੰਬੰਧ ਆ, ਮੇਰਾ ਆਪਣੇ ਸਾਡੇ ਦੋਸਤ ਮਿੱਠੇ ਦਾ, ਅਸੀਂ ਭਾਈਵਾਲ ਹਾਂ ਸਾਰੇ ਕੰਮਾਂ 'ਚ, ਹੈ ਨਾ, ਅਤੇ ਉਹ ਅਸੀਂ ਆਪਣੇ ਕੋਲੋਂ ਫੰਡ ਕਰਦੇ ਹਾਂ। ਅੱਜ ਤੱਕ ਅਸੀਂ ਕੋਈ ਸਬਸਿਡੀ ਨਹੀਂ ਲਈ, ਕਿਸੇ ਕੋਲ ਤੋਂ ਕੋਈ ਸਪੋਂਸਰਸ਼ਿਪ ਨਹੀਂ ਲਈ, ਕੋਈ ਗ੍ਰਾਂਟ ਨਹੀਂ ਲਈ, ਅਤੇ ਬਸ ਸੇਵਾ 'ਚ ਲੱਗੇ ਹੋਏ ਹਾਂ ਜੀ।
2: ਜੀ, ਸੋ ਜਿਵੇਂ ਤੁਸੀਂ ਸ਼ੁਰੂਆਤ ਦੀ ਗੱਲਬਾਤ ਕਰ ਰਹੇ ਹੋ ਨਾ, ਇੰਨੇ ਤੁਸੀਂ ਸਟੂਡੀਓ ਸੈਟਅਪ ਕਰ ਲਏ ਨੇ, ਸੋ ਜਦੋਂ ਸ਼ੁਰੂਆਤ ਕਰਨੀ ਸੀ ਤੁਸੀਂ ਕਿਹਾ ਕਿ ਹਾਂ ਦਸਵੰਧ ਕੱਢਣ ਦਾ ਮੌਕਾ ਰੱਬ ਨੇ ਦੇਣਾ ਸੀ, ਤਾਂ ਇਹ ਤੁਹਾਡੇ ਜੋ ਹੱਥੀ ਕੰਮ ਪੈ ਗਿਆ, ਸੋ ਕੀ ਚੁਣੌਤੀਆਂ ਕੀ ਸੀ ਕੰਮ ਸ਼ੁਰੂ ਕਰਨ ਲੱਗੇ?
1: ਚੁਣੌਤੀਆਂ ਤਾਂ ਵਾਧੂ, ਪਹਿਲਾਂ ਮਤਲਬ ਕਈ ਵਾਰੀ ਕਿਉਂਕਿ ਤਜਰਬਾ ਨਹੀਂ ਨਾ ਹੁੰਦਾ ਅਤੇ ਗਲਤ ਡਿਵੈਲਪਰ ਟੱਕਰ ਜਾਂਦੇ ਆ ਆਪ ਨੂੰ, ਉਹਨਾਂ ਆਈਡੀਆ ਨਹੀਂ। ਅੱਛਾ, ਮੈਂ ਤੁਹਾਨੂੰ ਸਹੀ ਦੱਸਾਂ ਦਸਵੰਧ ਦੀ ਗੱਲ, ਮੈਨੂੰ ਲੱਗਿਆ ਵੀ ਜਿਵੇਂ ਬੰਦਾ ਇੱਥੇ ਮੋਟੀ ਮੋਟੀ ਸੋਚਦਾ ਨਾ ਇੰਡੀਆ, ਇੰਡੀਆ 15,000-15,000 'ਚ ਬੰਦਾ ਮਿਲ ਜਾਂਦਾ, ਇਹੀ ਹੁੰਦਾ ਆਪਣੇ ਦਿਮਾਗ 'ਚ ਨਾ, ਵੱਧ ਤੋਂ ਵੱਧ 10 'ਚ ਮਿਲਦਾ, ਅਸੀਂ 15 ਦੇ ਦਾਂਗੇ, ਇੱਦਾਂ ਵੱਡੀ ਗੱਲ ਮੈਂ ਕੀਤੀ ਆਪਣੇ ਵੱਲੋਂ। ਮੈਂ ਕਿਹਾ ਜੇ 2-3 ਬੰਦੇ ਰੱਖ ਲਏ, ਬਾਕੀ ਐਪ ਊਪ ਦਾ ਇੱਕ ਖਰਚਾ ਕਿੰਨਾ ਹੋਊਗਾ, ਤਾਂ 25,000-30,000 ਹੋਊਗਾ, ਅਸੀਂ 50,000 'ਚ ਪ੍ਰੋਜੈਕਟ ਆਪਣਾ ਚੱਲ ਪੈਣਾ, 50,000 ਸਾਈਡ 'ਤੇ ਕਰ ਲਿਆ। ਆਸਤੇ ਆਸਤੇ ਹੁਣ ਰੀਅਲਾਈਜ਼ ਹੁੰਦਾ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਸੀ, ਹੁਣ ਆਪਣੀ ਟੀਮ, ਫਿਰ ਐਪ ਬਣਾਉਣ ਦੇ ਉੱਤੇ ਕਈ ਥਾਵਾਂ 'ਤੇ ਮਤਲਬ ਧੋਖੇ ਹੋਏ ਕਹਿ ਲਓ ਡਿਵੈਲਪਰਾਂ ਨਾਲ, ਕਈ ਥਾਵਾਂ 'ਤੇ ਤਜਰਬੇ ਦੀ ਘਾਟ ਕਰਕੇ ਦੁਬਾਰਾ 3 ਵਾਰੀ ਐਪ ਰੀਡਿਵੈਲਪ ਹੋਈ ਆ। ਹੁਣ ਸਾਡੇ ਕੋਲ ਕੰਟੀਨਿਊਸ ਇੱਕ ਡਿਵੈਲਪਰ ਫੁੱਲ ਟਾਈਮ ਰੱਖਿਆ ਆਪਾਂ ਆਈਟੀ ਦਾ ਇੰਦੌਰ ਦੇ ਵਿੱਚ, ਜਿਹੜਾ ਇਹਦੇ ਉੱਤੇ ਕੰਮ ਕਰਦਾ, ਤਾਂ ਉਹਦੀ ਕੋਸਟ 3,000 ਡਾਲਰ ਮਹੀਨੇ।

0: They track. They target. Prices can climb. StartPage is the private search engine that helps keep what you look up online from becoming a price tag. Try StartPage at startpage.com. That's startpage.com.
1: ਤੇ 40,000 ਐਕਟਿਵ ਯੂਜ਼ਰ ਆ ਜਿਹੜੇ ਲੋਕੀ ਉਹਨੂੰ ਐਕਟਿਵਲੀ ਯੂਜ਼ ਸੁਣ ਰਹੇ ਆ ਕਿਤਾਬਾਂ ਨੂੰ।
2: ਸੋ ਹੁਣ ਤੁਹਾਡੀ ਐਪ ਦੇ ਸਰੋਤੇ ਕਿੱਥੋਂ ਦੇ ਨੇ? ਪੰਜਾਬ ਵਿੱਚ ਜੋ ਲੋਕ ਰਹਿ ਰਹੇ ਨੇ, ਪ੍ਰਵਾਸੀ ਜੋ ਇੱਥੇ ਆ ਰਹੇ ਨੇ, ਜਾਂ ਫਿਰ ਬਾਕੀ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ?
1: ਅਸੀਂ ਨਾ ਇਹਨੂੰ ਸੋਚ ਕੇ ਬਣਾਇਆ ਸੀਗਾ ਵੈਸੇ NRI ਵਾਸਤੇ, ਕਿ ਸਾਡੇ ਵਰਗੇ ਜਿਹੜੇ ਆ ਕਿਤਾਬਾਂ ਪੜ੍ਹਨਾ ਚਾਹੁੰਦੇ ਆ, ਟਾਈਮ ਨਹੀਂ ਹੈ, ਜਾਂ ਸਾਡੇ ਹੁਣ ਬਜ਼ੁਰਗ ਨੇ ਉਹਨਾਂ ਕੋਲ ਪੜ੍ਹਿਆ ਹੀ ਨਹੀਂ ਜਾਂਦਾ, ਕਿਸੇ ਦੀ ਕੋਈ ਅੱਖਾਂ ਨਿਗਾਹ ਵੀਕ ਹੋ ਗਈ, ਕਦੇ ਕਿਤਾਬਾਂ ਦੀ ਅਵੇਲੇਬਿਲਟੀ ਨਹੀਂ ਹੈ, ਕਿੱਥੋਂ ਕਿਤਾਬਾਂ ਮੰਗਾਓਗੇ, ਕਿੰਨੀਆਂ ਕੁ ਰੱਖ ਲਓਗੇ, ਹੈ ਨਾ। ਫਿਰ ਸਾਡੇ ਬੱਚੇ ਆ ਉਹ ਪੰਜਾਬੀ ਬੋਲਦੇ ਸੁਣਦੇ ਵਧੀਆ ਪੜ੍ਹਨੀ ਨਹੀਂ ਆਉਂਦੀ, ਜਾਂ ਪੜ੍ਹਦੇ ਤਾਂ ਉਨੇ ਫਲੋ 'ਚ ਨਹੀਂ ਪੜ੍ਹਨੀ ਆਉਂਦੀ, ਉਹ ਤਾਂ ਇੱਕ ਕਿਤਾਬ ਨੂੰ ਵਿਚਾਰੇ ਸਾਲ ਲਾ ਦੂਗੇ ਅਤੇ ਉਹ ਸ਼ਬਦ ਜੋੜ ਜੋੜ ਕੇ। ਅਤੇ ਫਿਰ ਇੱਕ ਹੋਰ ਬੈਰੀਅਰ ਆ ਸਾਡਾ ਸ਼ਾਹਮੁਖੀ ਗੁਰਮੁਖੀ ਦਾ, ਅਸੀਂ ਸ਼ਾਹਮੁਖੀ ਨਹੀਂ ਪੜ੍ਹ ਸਕਦੇ, ਅਸੀਂ ਉਹ ਗੁਰਮੁਖੀ ਨਹੀਂ ਪੜ੍ਹ ਸਕਦੇ, ਹੈ ਨਾ, ਲੈਂਦੇ ਦੂਜੇ ਪੰਜਾਬ ਵਾਲੇ। ਉਹ ਤਾਂ ਕਰਕੇ ਫਿਰ ਅਸੀਂ ਕੀ ਕੀਤਾ ਵੀ ਇਹ ਸਾਰਾ ਮੇਰੇ ਮਾਇੰਡ 'ਚ ਇਹ ਸੀਗੀ ਸਾਡੀ ਮੇਨ ਟਾਰਗੇਟ ਮਾਰਕੀਟ ਜਿਹਨੂੰ ਕਹਿ ਦਿੰਦੇ ਆ ਵੀ ਇਹਨਾਂ ਲੋਕਾਂ ਵਾਸਤੇ ਬਣਾਉਣੀ ਆ। ਪਰ ਹੈਰਾਨੀ ਦੀ ਗੱਲ ਇਹ ਆ ਵੀ ਹੁਣ ਸਾਡਾ ਇਸ ਵੇਲੇ ਸਭ ਤੋਂ ਵੱਧ ਜਿਹੜਾ ਕੰਜ਼ਿਊਮਰ ਆ ਉਹ ਉੱਪਰ ਥੱਲੇ ਹੁੰਦਾ ਰਹਿੰਦਾ, ਕਦੀ ਕੈਨੇਡਾ ਇੱਕ ਨੰਬਰ ਹੋ ਜਾਂਦਾ, ਕਦੀ ਇੰਡੀਆ ਹੋ ਜਾਂਦਾ, ਅਤੇ ਮੈਨੂੰ ਡਾਟਾ ਆਉਂਦਾ ਵਾ ਤਕਰੀਬਨ ਦੁਨੀਆ 'ਚ, ਮਤਲਬ ਜਿਹੜੇ ਜਿਹੜੇ ਮੁਲਕ ਕਈਆਂ ਦਾ ਨਾਂ ਵੀ ਨਹੀਂ ਸੁਣੇ ਨਾ, ਉਹਨਾਂ 'ਚ ਵੀ ਐਪ ਡਾਊਨਲੋਡ ਅਤੇ ਐਕਟਿਵ ਯੂਜ਼ਰਸ ਨੇ, ਮਤਲਬ ਮਿਡਲ ਈਸਟ 'ਚ ਬਹੁਤ ਨੇ, ਅਫਰੀਕਾ, ਤਨਜ਼ਾਨੀਆ, ਕੇਨੀਆ 'ਚ ਨੇ, ਹਨਾ, ਤੇ ਕਈ ਤੇ ਉਹੋ ਜਿਹੇ ਦੇਸ਼ ਨੇ ਉਹਨਾਂ 'ਚ ਵੀ ਹੈਗੇ ਆ, ਪਰ ਮੇਨ ਜੇ ਕਹਾਂ ਟੌਪ 3-4 ਤੇ ਉਹ 'ਚ ਕੈਨੇਡਾ, ਇੰਡੀਆ, ਆਸਟ੍ਰੇਲੀਆ, US ਜਿਹੜੇ ਮੋਟੇ ਮੋਟੇ ਆਪਾਂ ਸੁਣਦੇ ਹਾਂ ਜਿੱਥੇ ਪੰਜਾਬੀ ਜ਼ਿਆਦਾ ਵਸੋ ਉਹ ਨੇ ਜੀ।
2: ਸਵਾਸ ਕਰਦੀ ਹੈ ਕਿ ਇਹ ਗੱਲਬਾਤ ਚੰਗੀ ਲੱਗ ਰਹੀ ਹੋਵੇਗੀ, ਇਹ ਗੱਲਬਾਤ ਇੱਦਾਂ ਹੀ ਜਾਰੀ ਰਹੇਗੀ ਅਗਲੇ ਹਿੱਸੇ ਦੇ ਵਿੱਚ ਵੀ। ਇੱਕ ਹੋਰ ਤੁਹਾਨੂੰ ਨਵਾਂ ਗਾਣਾ ਸੁਣਾਉਂਦੇ ਹਾਂ ਜੀ, ਯੰਗ ਮੁੰਡਿਆਂ ਨੇ ਕੱਢਿਆ ਬਹੁਤ ਕਮਾਲ ਦਾ ਗਾਣਾ ਹੈ, ਕਰੋ ਇੰਜੋਏ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ, ਫਿਰ ਰੁਕਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ, ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ।

0: open 7 days a week.
1: Oh, can I use your ATM? My dog walker only takes cash.
0: Anything for a neighbor.
1: Can I try the cash phrase?
0: Sure, take it for a spin.
1: There's no fees or minimums on Capital One checking accounts.
0: Nice, Chuck. I'll take it from here. Capital One, what's in your wallet?
2: Terms apply. Visit CapitalOne.com/bankguy for details. Capital One and a member FDIC.
3: Starting a new life in Australia isn't easy.
4: A lot of companies have rejected me.
5: Sometimes I feel like, oh, I'm gonna quit. I've give up.
3: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
6: SBS Radio app nu aaj hi download karo te apne pasandida programaan da anand maano. ਇਸ ਨੂੰ ਐਪ ਸਟੋਰ ਜਾਂ ਗੂਗਲ ਪਲੇ ਤੋਂ ਮੁਫਤ ਪ੍ਰਾਪਤ ਕਰੋ।
7: ਵੈਲਕਮ ਬੈਕ ਜੀ, ਸਵਾਗਤ ਇੱਕ ਕਮਰਸ਼ੀਅਲ ਵਕਵੇ ਤੋਂ ਬਾਅਦ ਇੱਕ ਵਾਰ ਫਿਰ ਤੋਂ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ, ਤੁਹਾਡੇ ਨਾਲ ਆਸ ਕਰਦੇ ਹਾਂ ਕਿ ਇਹ ਗੱਲਾਂ ਬਾਤਾਂ ਅਤੇ ਸਾਡਾ ਸ਼ੋਅ ਅੱਜ ਦਾ ਪਸੰਦ ਆ ਰਿਹਾ ਹੋਵੇਗਾ, ਤੁਹਾਨੂੰ ਪਸੰਦ ਆ ਰਿਹਾ। ਕੋਈ ਫੀਡਬੈਕ ਦੇਣਾ ਚਾਹੋ ਤਾਂ ਜ਼ਰੂਰ ਮੈਸੇਜ ਕਰ ਸਕਦੇ ਹੋ 0439-799-767 ਤੇ ਆਪਣੇ ਨਾਮ ਦੇ ਨਾਲ। ਸੋ ਪਿਛਲੇ ਹਿੱਸੇ ਦੇ ਵਿੱਚ ਤੁਹਾਨੂੰ ਗੱਲਬਾਤ ਸੁਣਾ ਰਹੇ ਸਾਂ ਜੀ ਸੁਹਾਵੀ ਐਪ ਦੇ ਸੰਸਥਾਪਕ ਸਰ ਮੁਹੱਬਤ ਜੀ ਦੇ ਨਾਲ। ਆਓ ਉਸ ਹੀ ਗੱਲਬਾਤ ਨੂੰ ਜਾਰੀ ਰੱਖਦੇ ਹਾਂ। ਆਸਟ੍ਰੇਲੀਆ ਮੈਂ ਹੀ ਗੱਲ ਕਰਨੀ ਸੀ ਕਿ ਸ਼ੈਪਟਨ ਜਿਵੇਂ ਤੁਸੀਂ ਰਹਿੰਦੇ ਹੋ, ਇੱਥੇ ਬੈਠ ਕੇ ਤੁਸੀਂ ਐਪ ਸ਼ੁਰੂ ਕੀਤੀ ਹੈ, ਸੋ ਕਿ ਇੱਥੋਂ ਦੇ ਲੋਕਾਂ ਤੱਕ ਪਹੁੰਚ ਚੁੱਕੀ ਹੈ ਐਪ ਹੁਣ?
8: ਉਮੀਦ ਹੈ ਜੀ, ਪਤਾ ਤਾਂ ਹੈਗਾ ਸਾਰੇ ਲੋਕਾਂ ਨੂੰ, ਪਰ ਇਹ ਆ ਵੀ ਕਿਤਾਬਾਂ ਦੇ ਗਾਹਕ ਸਾਰੇ ਨੀ ਨਾ ਹੁੰਦੇ ਤੁਹਾਨੂੰ ਪਤਾ, ਤੇ ਜਿਹੜਾ ਜਿਹਨੂੰ ਕਿਸੇ ਨੂੰ ਲਿਟਰੇਚਰ ਦਾ ਇੰਟਰਸਟ ਆ, ਕਿਤਾਬਾਂ ਦੇ ਵਿੱਚ ਉਹਨਾਂ ਦੀ ਰੁਚੀ ਆ, ਤੇ ਜਾਂ ਪੰਜਾਬੀ ਨਾਲ ਪਿਆਰ ਆ, ਉਹ ਤਾਂ ਫਿਰ ਸੁਣਦੇ ਪੜ੍ਹਦੇ। ਮੈਨੂੰ ਕਈ ਗੁਰਦੁਆਰੇ ਸਾਹਿਬ ਆਉਂਦੇ, ਪਿਆਰ ਬਹੁਤ ਮਿਲਿਆ ਭਾਅ ਜੀ ਇਹਦੇ ਵਿੱਚ। ਚਲੋ ਜਿੱਦਾਂ ਵੀ ਆ, ਐਫਰਟ ਲੱਗਿਆ, ਟਾਈਮ, ਪੈਸੇ, ਹੋਰ ਰਿਸੋਰਸਿਸ, ਪਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇੰਨਾ ਪਿਆਰ, ਇੱਜ਼ਤ ਉੱਥੇ ਪੰਜਾਬ ਦੇ ਵਿੱਚ ਵੀ, ਚਾਹੇ ਉਹ ਭਾਸ਼ਾ ਵਿਭਾਗ ਨੇ ਸਾਨੂੰ ਸਨਮਾਨ ਕੀਤਾ ਖਾਸ, ਉਹਨਾਂ ਨਾਲ ਸਾਡਾ MOU ਵੀ ਆ। ਪਾਕਿਸਤਾਨ ਦੇ ਵਿੱਚ ਤੁਸੀਂ ਹੈਰਾਨ ਹੋਵੋ, ਜਿਹੜਾ ਉਹਨਾਂ ਦਾ ਸਰਕਾਰੀ ਭਾਸ਼ਾ ਵਿਭਾਗ ਹੈ ਨਾ, ਉਹਨਾਂ ਨੇ ਵਿੱਚ ਸਾਨੂੰ ਸਟੂਡੀਓ ਬਣਾ ਕੇ ਦਿੱਤਾ ਫ੍ਰੀ 'ਚ। ਉਹ ਅਸੀਂ ਕੋਈ ਕਿਰਾਇਆ ਨਹੀਂ ਦਿੰਦੇ, AC ਲੱਗੇ ਆ, ਸੋਫੇ ਲੱਗੇ ਆ, ਉਹਨਾਂ ਦੀ ਬਿਜਲੀ ਦਾ ਖਰਚਾ ਅਸੀਂ ਸਟਾਫ ਨੂੰ ਪੇ ਕਰਦੇ ਹਾਂ, ਸ਼ਾਹਮੁਖੀ ਦੀਆਂ ਪੰਜਾਬੀ ਦੀਆਂ ਕਿਤਾਬਾਂ ਰਿਕਾਰਡ ਕਰਦੇ ਹਾਂ। ਸੋ ਇੱਦਾਂ ਮਤਲਬ ਦੁਨੀਆ ਭਰ 'ਚ ਪਿਆਰ ਬਹੁਤ ਮਿਲਿਆ।
7: ਸੋ ਅਗਰ ਤੁਹਾਡੇ ਕੋਲ ਪੁੱਛਣੀ ਹੋਵੇ ਤੁਹਾਡੀ ਇਸੇ ਐਪ ਦੇ ਉੱਤੇ ਫੇਵਰੇਟ ਬੁੱਕ ਕਿਹੜੀ ਹੈ, ਅਤੇ ਇੱਕ ਅਜਿਹੀ ਬੁੱਕ ਜੋ ਤੁਸੀਂ ਚਾਹੁੰਦੇ ਹੋ ਕਿ ਸਾਰੇ ਪੜ੍ਹਨ, ਇੱਕ ਤੁਹਾਡੀ ਆਪਣੀ ਔਰ ਇੱਕ ਜੋ ਤੁਸੀਂ ਰਿਕਮੈਂਡ ਕਰਨਾ ਚਾਹੁੰਦੇ ਹੋ ਪੜ੍ਹਨ ਜਾਂ ਸੁਣਨ?
8: ਨਹੀਂ ਕੋਈ ਨਹੀਂ, ਦੇਖੋ ਮੈਨੂੰ ਡਾਟਾ ਵੀ ਆਉਂਦਾ ਹਰ ਹਫ਼ਤੇ, ਹੈ ਨਾ, ਵੀ ਕਿਹੜੀ ਕਿਤਾਬ ਜ਼ਿਆਦਾ, ਤਾਂ ਉਹ ਤਕਰੀਬਨ ਜਿਹੜੀਆਂ ਕਿਤਾਬਾਂ, ਇੱਕ ਨਾ ਕਿਤਾਬ ਜਿੱਦਾਂ ਸੋਸ਼ਲ ਮੀਡੀਆ 'ਤੇ ਹਿੱਟ ਹੁੰਦੀ ਆ, ਕਈ ਕਿਤਾਬਾਂ ਉੱਦਾਂ ਵੀ ਜਿਹੜੀਆਂ ਬਹੁਤ ਸ਼ਾਨਦਾਰ ਕਿਤਾਬਾਂ ਹੁੰਦੀਆਂ ਨੇ, ਅਤੇ ਅੱਜ ਕੱਲ੍ਹ ਜਿਵੇਂ ਟੌਪ 'ਤੇ ਸਾਡੇ ਮੋਸਟ ਡਾਊਨਲੋਡ 40 ਦਿਨ ਚੱਲ ਰਹੀ ਆ, ਹੈ ਨਾ, ਕਿਉਂਕਿ ਉਹ ਹੁਣ ਡਾਕਟਰ ਧੁੱਗਾ ਹੁਣ ਇੱਥੇ ਵੀ ਆਏ ਹੋਏ ਨੇ, ਹੈ ਨਾ, ਆਸਟ੍ਰੇਲੀਆ। ਅਤੇ ਉੱਦਾਂ ਮਤਲਬ ਜਿਹੜਾ ਜੇ ਮੈਂ ਕਹਾਂ ਆਪਣਾ ਸਰਦਾਰਾ ਸਿੰਘ ਜੌਲ ਦੀ ਕਿਤਾਬ, ਹੈ ਨਾ, ਉਹ ਮਤਲਬ ਮੈਨੂੰ ਬੜੀ ਲਾਜਵਾਬ ਲੱਗੀ। ਔਰ ਮਹਿੰਦਰ ਸਿੰਘ ਰੰਧਾਵਾ ਹੋਣਾ ਦੀ ਜਿਹੜੀ ਪਿੱਛੇ ਰੀਲ ਬੜੀ ਵਾਇਰਲ ਹੋਈ ਨਾ ਸਰਤਾਜ ਹੋਣਾਂ ਦੀ, ਉਹ ਵਾਕਿਆ 'ਚ ਹੀ ਕਿਤਾਬ ਮਤਲਬ ਨਾ ਸ਼ਾਨਦਾਰ ਆ, ਅਤੇ ਪਰ ਸਰਦਾਰਾ ਸਿੰਘ ਜੌਲ ਦੀ ਰੰਗਾਂ ਦੀ ਗਾਗਰ ਮੈਨੂੰ ਬਹੁਤ ਖੂਬਸੂਰਤ ਲੱਗੀ ਕਿਤਾਬ। ਅਤੇ ਉੱਦਾਂ ਮਤਲਬ ਤੁਸੀਂ ਹੁਣ 300-400 ਕਿਤਾਬ ਮੈਂ ਦੱਸੀ ਆ, ਮੈਂ ਪਰਸਨਲੀ ਨਾ ਫਿਕਸ਼ਨ ਨਹੀਂ ਜ਼ਿਆਦਾ ਸੁਣਦਾ ਪੜ੍ਹਦਾ, ਮੈਂ ਨੋਨ ਫਿਕਸ਼ਨ 'ਚ ਮੇਰਾ ਜ਼ਿਆਦਾ ਇੰਟਰਸਟ ਆ, ਹਿਸਟਰੀ ਹੋ ਗਈ, ਬਾਇਓਗ੍ਰਾਫੀਆਂ ਹੋ ਗਈਆਂ, ਅਤੇ ਮਤਲਬ ਹਰੇਕ ਬੰਦੇ ਦਾ ਆਪਣਾ ਟੇਸਟ ਹੁੰਦਾ। ਮੈਂ ਅਕਸਰ ਕਹਿੰਦਾ ਹੁੰਦਾ ਵੀ ਫਿਲਮਾਂ 'ਚ ਜਿੱਦਾਂ ਉਹ ਮੇਰੀ ਘਰ ਵਾਲੀ ਜਿਹੜੀ ਉਹ ਭੂਤਾਂ ਵਾਲੀਆਂ ਫਿਲਮਾਂ ਵਹਿੰਦੀ, ਮੈਂ ਨਹੀਂ ਵਹਿੰਦਾ, ਅਤੇ ਉਹ ਇੱਦਾਂ ਇੰਟਰਸਟ ਆ, ਆਪੋ ਆਪਣਾ ਆਈਡੈਂਟੀਫਾਈ ਕਰੋ।
7: ਸੋ ਹੁਣ ਚਲੋ ਐਪ ਦੀ ਗੱਲ ਤਾਂ ਹੋਈ ਆ, ਸ਼ੈਪਟਨ ਦੇ ਵੱਲ ਆਉਂਦੇ ਆ, ਰੀਜਨਲ ਏਰੀਆ ਦੇ ਵੱਲ ਆਉਂਦੇ ਆ, ਤੁਸੀਂ ਇੱਥੇ ਆਪਣਾ ਕਾਰੋਬਾਰ ਵੀ ਕਰਦੇ ਹੋ, ਚਲੋ ਇਹ ਤੁਸੀਂ ਦੱਸਿਆ ਇੱਕ ਸੇਵਾ ਵੀ ਨਿਭਾ ਰਹੇ ਹੋ, ਸੋ ਇੱਕ ਕਾਰੋਬਾਰੀ ਹੋਣ ਦੇ ਨਾਤੇ, ਇੱਥੋਂ ਦੇ ਨਿਵਾਸੀ ਹੋਣ ਦੇ ਨਾਤੇ, ਉੱਪਰੋਂ ਡਿਜੀਟਲ ਯੁੱਗ ਦੇ ਵਿੱਚ ਵੀ ਤੁਸੀਂ ਕੰਮ ਕਰ ਰਹੇ, ਹੁਣ ਐਪ ਵੀ ਡਿਜੀਟਲ ਹੈ, ਸੋ ਕੀ ਕਨੈਕਟੀਵਿਟੀ ਦੀ ਇੱਥੇ ਸ਼ੈਪਟਨ ਰਹਿੰਦੇ ਹੋਏ ਚੈਲੇਂਜਸ ਕੀ ਆਉਂਦੇ ਨੇ, ਕਨੈਕਟੀਵਿਟੀ ਦੇ, ਟਰਾਂਸਪੋਰਟ ਦੇ ਜਾਂ ਫਿਰ ਕੁਝ ਹੋਰ?
8: ਮੈਂ ਨਾ ਅਕਸਰ ਕਹਿੰਦਾ ਹੁੰਦਾ ਵੀ ਸ਼ੈਪਟਨ ਜੇ ਕੋਈ ਪੁੱਛੇ ਨਾ ਕਿੱਦਾਂ ਵਾ, ਮੈਂ ਉਹਨੂੰ ਕਹਿੰਦਾ ਹੁੰਦਾ ਵੀ ਇੱਥੇ ਸ਼ਹਿਰਾਂ ਵਾਲੀਆਂ ਫੈਸਿਲਿਟੀਆਂ ਨੇ ਅਤੇ ਪਿੰਡਾਂ ਵਾਲੀ ਸ਼ਾਂਤੀ ਆ। ਮਤਲਬ ਇਹਨੂੰ ਇੱਕ ਲਾਈਨ 'ਚ ਸਮ ਅਪ ਜੇ ਕਰਨਾ ਹੋਵੇ, ਤੁਸੀਂ ਜੋ ਫੈਸਿਲਿਟੀ ਸ਼ਹਿਰਾਂ 'ਚ ਇਮੈਜਿਨ ਕਰ ਸਕਦੇ ਹੋ, ਚਾਹੇ ਉਹ ਕਨੈਕਟੀਵਿਟੀ ਆ, ਚਾਹੇ ਉਹ ਟਰਾਂਸਪੋਰਟ ਆ, ਚਾਹੇ ਉਹ ਕੋਈ ਸਰਕਾਰੀ ਕੰਮ ਆ, ਕੋਈ ਹਸਪਤਾਲ, ਯੂਨੀਵਰਸਿਟੀ, ਟੇਫ, ਸਕੂਲ, ਜੋ ਵੀ ਸੋਚ ਸਕਦੇ ਆ, ਮਤਲਬ ਐਕਟੀਵਿਟੀਜ਼, ਕਲਚਰਲ ਐਕਟੀਵਿਟੀਜ਼, ਘੁੰਮਣ ਫਿਰਨ, ਟੂਰਿਜ਼ਮ, ਉਹ ਸਾਰਾ ਕੁਛ ਆ, ਪਰ ਉਹ ਭੱਜ ਨੱਠ ਨਹੀਂ ਹੈਗੀ ਸ਼ਹਿਰਾਂ ਵਾਲੀ, ਉਹ ਸ਼ਾਂਤੀ ਇੱਥੇ ਆ ਬਹੁਤ।
7: ਸੋ ਕੀ ਪੰਜਾਬੀ ਸੱਭਿਆਚਾਰ ਅਗਲੀ ਪੀੜ੍ਹੀ ਤੱਕ ਇੱਥੇ ਪਹੁੰਚ ਰਿਹਾ ਇੱਥੋਂ ਦੇ ਬੱਚਿਆਂ ਵਿੱਚ?
8: ਮੈਂ ਕਹਿੰਦਾ ਜੀ ਪੂਰਾ, ਇੱਥੇ ਹੁਣ ਦੋ ਤਾਂ ਮੇਲੇ ਹੋਣ ਲੱਗ ਪਏ ਅਫੀਸ਼ੀਅਲ, ਜਿਹੜੇ ਕਲਚਰਲ ਮੇਲੇ, ਵਿਸਾਖੀ ਮੇਲੇ ਟਾਈਪ, ਦਿਵਾਲੀ ਮੇਲਾ, ਇੱਥੇ ਦੋ ਹੋਣ ਲੱਗ ਪਏ ਖਣੀਗਾ ਨੂੰ, ਜੇਕਰ ਤਾਂ ਤੁਹਾਡਾ ਹੋਰ ਲੜਕੇ ਵਿੱਚੋਂ ਨਿਕਲ ਗਿਆ ਤਾਂ ਤਿੰਨ ਵੀ ਹੋ ਸਕਦੇ ਆ, ਅਤੇ ਉਹਦਾ ਦੋ ਗੁਰਦੁਆਰੇ ਸਾਹਿਬ ਨੇ ਸ਼ਹਿਰ ਦੇ ਵਿੱਚ ਬਹੁਤ ਸ਼ਾਨਦਾਰ, ਅਤੇ ਪੂਰਾ ਬੱਚਿਆਂ ਦੇ ਵਿੱਚ ਸਿੱਖੀ ਵੀ ਆ,

0: ਪੰਜਾਬੀਅਤ ਵੀ ਆ, ਹੈ ਨਾ। ਮੈਂ ਨਾ ਇੱਕ, ਜੇ ਤੁਸੀਂ ਮੈਨੂੰ 30 ਸਕਿੰਟ ਅਲਾਓ ਕਰੋ, ਤਾਂ ਇੱਕ ਚੀਜ਼ ਮੈਂ ਸ਼ੈਫਟਨ ਬਾਰੇ ਕਹਿਣਾ ਚਾਹੁੰਦਾ।
1: ਜੀ
0: ਜਦੋਂ ਮੈਂ ਇੱਥੇ ਮੂਵ ਹੋਇਆ ਸੀ ਨਾ, ਤੇ ਮੈਂ ਨਾ ਲਿਸਟ ਬਣਾਈ ਸੀਗੀ ਵੀ ਮੈਂ ਕਿੱਥੇ ਮੂਵ ਹੋਣਾ, ਕਿਉਂਕਿ ਵੱਡਾ ਡਿਸੀਜਨ ਸੀ, ਪਰਿਵਾਰ ਲੈ ਕੇ ਜਾਣਾ। 16 ਸਾਲ ਮੈਲਬਨ ਰਿਹਾ ਮੈਂ, ਹੁਣ ਸਾਨੂੰ 6ਵਾਂ ਸਾਲ ਇੱਥੇ ਚੱਲ ਪਿਆ। ਮੇਰੀ ਲਿਸਟ ਵਿੱਚ ਚੀਜ਼ਾਂ ਸੀਗੀਆਂ ਵੀ ਇੱਕ ਤਾਂ ਸ਼ਹਿਰ ਦੇ ਵਿੱਚ ਇਕਨੋਮਿਕ ਐਕਟੀਵਿਟੀ, ਜਿਹੜੇ ਸ਼ਹਿਰ 'ਚ ਇਕਨੋਮਿਕ ਐਕਟੀਵਿਟੀ ਰਹਿਣਾ ਹੋਵੇ ਉਹ ਸ਼ਹਿਰ ਸ਼ਰਿੰਕ ਕਰਨ ਲੱਗ ਪੈਂਦੇ ਆ, ਸੁੰਨ ਪੈ ਜਾਂਦੀ ਉੱਥੇ ਕੰਮ ਕਾਰ ਹੋਣ ਉੱਥੇ। ਦੂਜਾ, ਉਹ ਸ਼ਹਿਰ ਦੇ ਵਿੱਚ ਜਿਹੜੀਆਂ ਸੁਵਿਧਾਵਾਂ ਨੇ, ਨਸੈਸਰੀ, ਸਕੂਲ, ਯੂਨੀਵਰਸਿਟੀ, ਜਿੱਦਾਂ ਮੈਂ ਗੱਲ ਕੀਤੀ, ਹਸਪਤਾਲ, ਹੈ ਨਾ, ਉਹ ਹੋ ਜੇ। ਤੀਜਾ, ਉਹ ਕੈਪੀਟਲ ਸਿਟੀ ਤੋਂ ਖਾਸ ਕਰਕੇ ਮੈਲਬਨ ਨੂੰ ਕਿੰਨੀ ਦੂਰ, ਸਾਡਾ ਅਜੇ ਵੀ ਕੰਮ ਕਾਰ ਮੈਲਬਨ 'ਚ ਆ, ਹੈ ਨਾ। ਚੌਥਾ, ਕੀ ਜੇ ਮੇਰੇ ਘਰ ਦੇ ਆਉਂਦੇ ਜਾਂ ਖੁਦ ਉੱਥੇ ਗੁਰਦੁਆਰਾ ਸਾਹਿਬ ਹੈਗਾ। ਪੰਜਵਾਂ, ਡਾਇਵਰਸਿਟੀ ਕਿੰਨੀ ਆ, ਮੇਰਾ ਬੱਚਾ ਇਕੱਲਾ ਬਰਾਊਨ ਕਿੱਡ ਤਾਂ ਨਹੀਂ ਹੋਊ ਕਲਾਸ 'ਚ, ਹੈ ਨਾ। ਫਿਰ ਘੁੰਮਣ ਫਿਰਨ ਦਾ ਮੈਨੂੰ ਸ਼ੌਂਕ ਆ, ਉੱਥੇ ਕੋਈ ਨੈਚੁਰਲ ਕੋਈ ਹੈਗਾ ਵਾ ਦੇਖਣ ਨੂੰ, ਇੱਥੇ ਜਿਵੇਂ ਦਰਿਆ ਵਾ, ਲੇਕ ਆ, ਬੁਸ਼ਲੈਂਡ ਨੇ, ਹੈ ਨਾ। ਫਿਰ ਸਭ ਤੋਂ ਸਾਰਾ ਕੁਛ ਜੇ ਹੈਗਾ, ਅਤੇ ਉੱਥੇ ਜਿਹੜਾ ਵਾ ਸਭ ਤੋਂ ਜਿਹੜਾ ਇੰਪੋਰਟੈਂਟ ਆ, ਅਫੋਰਡੇਬਿਲਿਟੀ। ਹੋ ਸਕਦਾ ਸਾਰਾ ਕੁਛ ਹੋਵੇ ਪਰ ਮੇਰੀ ਜੇਬ ਤੋਂ ਹੀ ਬਾਹਰ ਹੋਵੇ ਗੱਲ, ਹੈ ਨਾ। ਪਰ ਮੈਂ ਤੁਹਾਨੂੰ ਇਹ ਗੱਲ ਨਾ ਹੁਣ ਇਹ ਬੜੇ ਭਰੋਸੇ ਨਾਲ ਕਹਿਣ ਲੱਗਿਆ, ਜੇ ਇਹ ਸਾਰੇ ਬਾਕਸਾਂ 'ਚ ਟਿੱਕ ਸਿਰਫ ਸ਼ੈਪਟਨ ਮਾਰਦਾ ਵਾ, ਪ੍ਰੂਫ ਮੀ ਰੋਂਗ, ਆਸਟ੍ਰੇਲੀਆ ਵਿੱਚ ਕੋਈ ਹੋਰ ਸ਼ਹਿਰ ਨਹੀਂ ਗਾ ਜੀ ਜਿਹੜਾ ਇਹ ਸਾਰੇ ਕ੍ਰਾਈਟੀਰੀਆ 'ਚ ਫਿੱਟ ਪੈਂਦਾ।
1: ਪਰ ਇਹ 30 ਸੈਕਿੰਡ ਨਹੀਂ ਸੀ,
0: ਹੁਣ ਕੀ ਕਰੀਏ, ਸਾਡੇ ਸ਼ਹਿਰ ਦੀਆਂ ਵਡਿਆਈਆਂ ਬੜੀਆਂ
1: ਜੀ। ਸੋ ਅਗਰ ਚਲੋ ਤੁਸੀਂ ਆਪਣੇ ਸ਼ਹਿਰ ਦੀ ਗੱਲਬਾਤ ਕਰ ਰਹੇ ਹੋ, ਆਉਣ ਵਾਲੀਆਂ ਵਿਕਟੋਰੀਅਨ ਚੋਣਾਂ ਦੀ ਗੱਲਬਾਤ ਕਰੀਏ, ਕੀ ਮੁੱਦੇ ਨੇ ਲੋਕਲ ਲੋਕਾਂ ਦੇ ਇੱਥੋਂ ਦੇ?
0: ਇੱਥੇ ਦੇਖੋ ਜਿਹੜੇ ਲੋਕਲ, ਇੱਥੇ ਪਹਿਲੀ ਗੱਲ ਤਾਂ ਜਿੱਦਾਂ ਆਮ ਮੈਲਬਨ ਦੇ ਵਿੱਚ ਹੈ ਨਾ, ਲੇਬਰ ਦਾ ਪ੍ਰਭਾਵ ਹੁੰਦਾ ਵਾ ਇੱਥੇ, ਤਾਂ ਕਈ ਵਾਰੀ ਲੇਬਰ ਕੰਟੈਸਟ ਵੀ ਨਹੀਂ ਕਰਦੇ, ਜ਼ਿਆਦਾ ਨੈਸ਼ਨਲ ਦਾ ਜਾਂ ਇੰਡੀਪੈਂਡੈਂਟ ਪਹਿਲਾਂ ਜਿੱਤਦੇ ਰਹੇ ਆ। ਅਤੇ ਜਿਹੜੇ ਲੋਕਲ ਮੁੱਦੇ ਨੇ ਉਹੀ ਨੇ ਵੀ ਸੜਕਾਂ ਸੁਧਾਰਨ, ਇੱਥੇ ਇੱਕ ਬੜਾ ਵੱਡਾ ਮੁੱਦਾ ਵਾ ਵੀ ਜਿਹੜਾ ਸ਼ੈਪਟਨ ਅਤੇ ਮਰੂਪਨਾ ਨਾ ਆਪਸ 'ਚ, ਉਹ ਇੱਕੋ ਹੀ ਵੱਡਾ ਬ੍ਰਿਜ ਜੋੜਦਾ ਉਹਨੂੰ, ਉਹਦੇ ਬਾਈਪਾਸ ਦਾ ਇੱਕ ਵੱਡੇ ਬ੍ਰਿਜ ਦਾ ਕਾਫੀ ਚਿਰ ਦਾ ਜਿਹੜੀ ਮੰਗ ਆ, ਉਹ ਅਜੇ ਤੱਕ ਬਜਟ 'ਚ ਵੀ ਨਹੀਂ ਲਿਆਂਦੀ, ਇੱਕ ਦੋ ਵਾਰੀ ਲਿਆ ਕੇ ਕੈਂਸਲ ਕਰਤੀ ਇਹਨਾਂ ਨੇ। ਫਿਰ ਸ਼ਹਿਰ ਦੇ ਬਾਈਪਾਸ ਦੀ ਵੀ ਮੰਗ ਹੈਗੀ ਆ, ਜਿਹੜਾ ਇਹ ਤਾਂ ਇਨਫਰਾਸਟ੍ਰਕਚਰ ਵੱਲੋਂ ਆ। ਬਾਕੀ ਇਹਨੂੰ ਸਪੋਰਟਸ ਕੈਪੀਟਲ ਆਫ ਵਿਕਟੋਰੀਆ ਕਿਹਾ ਜਾਂਦਾ ਸ਼ੈਪਟਨ ਨੂੰ, ਅਤੇ ਉਹਦੇ ਵਾਸਤੇ ਜਿਹੜੀਆਂ ਸਪੋਰਟਿੰਗ ਫੈਸਿਲਿਟੀਜ਼ ਨੇ ਉਹਦੇ ਵਾਸਤੇ ਫਰਦਰ ਮੰਗਾਂ ਨੇ ਵੀ ਹੋਰ ਜ਼ਿਆਦਾ ਇੰਪਰੂਵ ਕੀਤੀਆਂ ਜਾਣ, ਹਸਪਤਾਲ ਹੋਰ ਇੰਪਰੂਵ ਹੋਵੇ, ਹੈ ਨਾ। ਮੇਰੀ ਜੇ ਮੈਨੂੰ ਪਰਸਨਲ ਜੇ ਮੰਗ ਪੁੱਛੋ ਨਾ, ਤਾਂ ਮੈਨੂੰ ਲੱਗਦਾ ਵੀ ਸ਼ੈਪਟਨ, ਛੋਟੇ ਛੋਟੇ ਸ਼ਹਿਰ ਮਾਊਂਟ ਗੈਂਬੀਰ ਵਰਗੀਆਂ 'ਚ ਵੀ ਫਲਾਈਟ ਹੈਗੀ ਹੈ, ਇੱਥੋਂ ਇੱਕ ਭਾਵੇਂ ਹਫ਼ਤੇ ਦੀ ਇੱਕ ਹੋਵੇ, ਸਿਡਨੀ ਨੂੰ ਫਲਾਈਟ ਵੀ ਚਾਹੀਦੀ ਹੈ।
1: ਓਕੇ ਜੀ। ਸੋ ਜਿਵੇਂ ਆਪਾਂ ਦੇਖਿਆ ਕਿ ਫੈਡਰਲ ਦੀਆਂ ਇਲੈਕਸ਼ਨ ਦੇ ਵਿੱਚ ਵੀ ਕਾਫੀ ਜ਼ਿਆਦਾ ਨਾ ਹੁਣ ਪ੍ਰਭਾਵ ਵਨ ਨੇਸ਼ਨ ਦਾ ਵੀ ਵੱਧ ਰਿਹਾ ਹੈ, ਕੀ ਲੱਗਦਾ ਇੱਥੇ ਦਾ ਕਿੱਧਰ ਜਾ ਰਹੀ ਹੈ ਵੇਵ?
0: ਮੈਨੂੰ ਨਾ ਸਟੈਟਿਸਟਿਕਸ ਨਹੀਂ ਪਤਾ ਵੈਸੇ, ਪਰ ਮੈਨੂੰ ਇੱਥੇ ਦੇ ਜਿਹੜੇ ਪੁਰਾਣੇ ਲੋਕਲ ਧਾਮੀ ਸਾਹਿਬ ਨੇ ਮੈਨੂੰ ਦੱਸਿਆ ਸੀਗਾ ਵੀ ਆਸਟ੍ਰੇਲੀਆ ਵਿੱਚ ਨਾ ਇੱਕ ਹੋਇਆ ਸੀਗਾ ਕੋਈ ਸਰਵੇ ਟਾਈਪ, ਜਿਹ 'ਚ ਉਹਨਾਂ ਦੱਸਿਆ ਸੀ ਵੀ ਕਿਹੜੇ ਸ਼ਹਿਰ 'ਚ ਕਿੰਨੇ ਡਾਇਵਰਸ ਜਾਂ ਬੈਕਗਰਾਊਂਡ ਤੋਂ ਐਥਨਿਕ ਲੋਕ ਰਹਿੰਦੇ ਆ, ਅਤੇ ਸਭ ਤੋਂ ਵੱਧ ਲੈਂਗੁਏਜ ਬੋਲਣ ਵਾਲਾ ਸ਼ਹਿਰ ਸ਼ੈਪਟਨ ਸੀਗਾ ਪੂਰੇ ਆਸਟ੍ਰੇਲੀਆ 'ਚ, ਅਤੇ ਉਹਦੇ ਕਰਕੇ ਮੈਨੂੰ ਲੱਗਦਾ ਵੀ ਓਨਾ ਰੌਲਾ ਨਹੀਂ ਹੈਗਾ ਇੱਥੇ, ਵੀ ਇੱਥੇ ਚੰਗੀ ਐਕਸੈਪਟੈਂਸ ਆ, ਪੀਪਲ ਆਰ ਸੀਜ਼ਨਡ ਟੂ ਸੀ ਡਿਫਰੈਂਟ ਫੇਸਿਸ, ਹੈ ਨਾ। ਅਤੇ ਤਾਂ ਕਰਕੇ ਮੈਨੂੰ ਕਦੀ ਮਹਿਸੂਸ ਨਹੀਂ ਜੀ ਹੋਇਆ ਇੱਦਾਂ ਵੀ ਜਿਵੇਂ ਡਿਵੀਜ਼ਨ ਜੀ ਉਹਦੇ ਵਿੱਚ।
1: ਸੋ ਚਲੋ ਵਾਪਸ ਐਂਡ ਦੇ ਵਿੱਚ ਤੁਹਾਡੀ ਐਪ 'ਤੇ ਹੀ ਆਉਂਦੇ ਹਾਂ, ਸੋ ਕਿੱਥੋਂ ਡਾਊਨਲੋਡ ਕਰ ਸਕਦੇ ਨੇ ਜੋ ਵੀ ਸਾਡੇ ਦਰਸ਼ਕ ਦੇਖ ਰਹੇ ਨੇ, ਜੋ ਵੀ ਸਾਡੇ ਸਰੋਤੇ ਰੇਡੀਓ 'ਤੇ ਸੁਣ ਰਹੇ ਨੇ, ਉਹਦੇ ਬਾਰੇ ਡੀਟੇਲ ਜ਼ਰੂਰ ਦੱਸ ਦਿਓ, ਅਤੇ ਇਸ ਐਪ ਦਾ ਅਗਲਾ ਟੀਚਾ ਕੀ ਹੈ?
0: ਜੀ, ਅਸੀਂ ਪਹਿਲਾਂ ਦੇਖੋ ਆਪਣਾ ਫੋਟੋਪ੍ਰਿੰਟ ਵਧਾਉਣਾ ਵਾ ਪੰਜਾਬੀ ਦੇ ਵਿੱਚ, ਅਸੀਂ ਹੋਰ ਵੀ ਜਿਹੜੇ ਡਿਜੀਟਲ ਪ੍ਰੋਡਕਟਸ ਜਿਹੜੇ ਹੈਗੇ ਨਾ, AI ਕੰਪੈਟੀਬਿਲਿਟੀ ਲੈਂਗੁਏਜ ਦੀ, ਉਹਦੇ ਉੱਤੇ ਕੰਮ ਕਰ ਰਹੇ ਹਾਂ ਕੰਟੀਨਿਊਸਲੀ, ਚਾਹੇ ਉਹ ਟੈਕਸਟ ਟੂ ਸਪੀਚ ਹੈ, ਸਪੀਚ ਟੂ ਟੈਕਸਟ ਆ, ਜਾਂ ਮਾਡਲ ਨੂੰ ਜਿਹੜਾ AI ਦੇ ਮਾਡਲਸ ਨੂੰ ਟੀਚ ਕਰਨਾ, ਉਹ ਆਪਾਂ ਕੰਟੀਨਿਊਸਲੀ ਉਹ ਵੀ ਇੱਕ ਲਾਇਆ ਹੋਇਆ ਵਾ ਸੁਪਰ ਕੰਪਿਊਟਰ ਉੱਤੇ ਕਰ ਰਹੇ ਹਾਂ ਕੰਮ। ਅਤੇ ਸਾਡਾ ਮਤਲਬ ਜਿਵੇਂ ਹੈਦਰਾਬਾਦ IIT ਦੇ ਨਾਲ ਵੀ ਗੱਲਬਾਤ ਚੱਲਦੀ ਹੈ, ਉਹਨਾਂ ਨਾਲ MOU ਹੋ ਰਿਹਾ ਵਾ, ਹੈ ਨਾ। ਸੋ ਇਹ ਚੀਜ਼ਾਂ ਆਪਾਂ ਹੋਰ ਫਰਦਰ ਕਰ ਰਹੇ ਹਾਂ। ਡਾਊਨਲੋਡ ਕਿੱਥੋਂ ਕਰ ਸਕਦੇ ਹਾਂ ਜੀ? ਐਪ ਸਟੋਰ 'ਤੇ ਵੀ ਹੈਗੀ ਐਪਲ ਦੇ, ਗੂਗਲ ਦੇ ਪਲੇ ਸਟੋਰ 'ਤੇ ਹੈਗੀ ਆ, ਵੈਬਸਾਈਟ ਹੈਗੀ ਆ simplesuhaviaudiobook.com, ਅਤੇ ਸਾਡਾ ਯੂਟਿਊਬ ਚੈਨਲ ਵੀ ਨੇ, ਫੇਸਬੁੱਕ, ਇੰਸਟਾਗ੍ਰਾਮ, ਜੋ ਸਾਰੇ 'ਚ ਹੁੰਦੇ, ਸੋਸ਼ਲ ਮੀਡੀਆ ਸਾਰਾ ਕੁਛ ਹੈਗਾ।
1: ਸੋ ਬਹੁਤ ਬਹੁਤ ਸ਼ੁਕਰੀਆ ਸਰ ਮੁਹੱਬਤ ਜੀ, ਸਾਰੀ ਗੱਲਬਾਤ ਵਾਸਤੇ।
0: ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ
1: ਯੂ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਸੰਸਥਾਪਕ ਸੁਹਾਵੀ ਆਡੀਓ ਬੁੱਕਸ ਐਪ ਦੇ, ਔਰ ਮੈਨੂੰ ਹੁਣ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ ਸ਼ੈਪਟਨ ਤੋਂ, ਤੇ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਸੋ ਕਿਵੇਂ ਲੱਗੀ ਜੀ ਇਹ ਗੱਲਬਾਤ, ਦੱਸਿਓ ਜ਼ਰੂਰ, ਅਤੇ ਸਾਡੀ ਵੈਬਸਾਈਟ SBS ਪੰਜਾਬੀ 'ਤੇ ਜਾ ਕੇ ਵੀ ਇਹ ਗੱਲਬਾਤ ਸੁਣ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ, ਅਤੇ ਆਪਣੇ ਸਕੇ ਸੰਬੰਧੀਆਂ ਨਾਲ ਡੈਫੀਨੇਟਲੀ ਸ਼ੇਅਰ ਵੀ ਜ਼ਰੂਰ ਜ਼ਰੂਰ ਕਰਿਓ। ਹੁਣ ਮੈਨੂੰ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ, ਅਤੇ ਕਿਉਂਕਿ ਸਮਾਂ ਹੋ ਚੁੱਕਾ ਜੀ ਸ਼ੋਅ ਨੂੰ ਅੱਗੇ ਵਧਾਉਣ ਦਾ, ਸੋ ਇੱਦਾਂ ਹੀ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਆਓ ਜਾਂਦਿਆਂ ਦੇ ਸੁਣਦੇ ਹਾਂ ਜੀ ਇੱਕ ਹੋਰ ਕਮਾਲ ਦਾ ਗਾਣਾ, ਲੇਕਿਨ ਇਹ ਗਾਣਾ ਪੁਰਾਣਾ ਗਾਣਾ ਹੈ ਜੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਮੈਨੂੰ ਯਾਨੀ ਕਿ ਪੁਨੀਤ ਢਿੰਗਰਾ ਨੂੰ ਦਿਓ ਇਜਾਜ਼ਤ, ਸਟੇ ਟਿਊਨਡ ਵਿਦ SBS ਪੰਜਾਬੀ।